ਸਾਧ ਕੀਓ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਬੁਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ। ਜਾਬਿਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੋਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਅਨੀਲ ਅਨਾਦ ਸੰਭ।

ਬਾਹਰ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਵੈ ਮਰੇ ਪੁਰਖ ਜਵਨ

ਪਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ।

ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ ਮੰਚ।

ਤਿਤ ਕਰ ਅਨਹਦ ਵਾਜੀ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰਾਖੋ।

ਤਰਸ ਪਿਆ ਹੋਈ, ਤਰਸ ਪਿਆ ਮੇ ਰਾਮ ਧੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੇ ਰਾਮ ਧੋਈ, ਸਤਿਗੁਰ

ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ

ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਸੋਧਰ ਕੀ ਅਰਦਾਸ ਆਪ ਜੀ ਨੇ ਮੇਰ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤਾਂ

ਹਜ਼ੂਰ ਸਮੂਹ ਸੰਗਤ ਵੱਲੋਂ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੈ ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ।

ਵਾਹਿਗੁਰੂ ਸਾਹਿਬ ਜੀ।

ਮਹਲਾ ਪੰਜਵਾਂ ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ ਅੱਠ ਸੱਠ ਤੀਰਥ ਕਰਤਾ

जिसनु गुरमुख आप बुझाए सो सद ही दरगाह पाए मान।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਸੋਦਰ ਦੇ ਪਾਠ ਉਪਰੰਤ ਅਰਦਾਸ ਪਾਵਨ ਪਵਿੱਤਰ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਦੇ ਵਰਤਾਰੇ ਹੋਣਗੇ। ਇਸੇ ਤਰ੍ਹਾਂ ਇਹ ਪ੍ਰੋਗਰਾਮ ਅੱਗੇ ਗੁਰਬਾਣੀ ਦੇ ਕੀਰਤਨ, ਗੁਰਬਾਣੀ ਦੀ ਵਿਚਾਰ ਅਤੇ ਢਾਡੀ ਵਾਰਾਂ ਇਤਿਹਾਸ ਤਕਰੀਬਨ 8:20 ਤੱਕ ਨਿਰੰਤਰ ਹਰ ਰੋਜ਼ ਸ਼ਾਮਾਂ ਨੂੰ ਦੀਵਾਨ ਸੱਜਦੇ ਨੇ। ਤੋ ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਆਓ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਬੜੀ ਕਿਰਪਾ ਹੈ ਜਥੇ ਦੀ। ਤੋ ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਈਆਂ ਬੇਨ ਫੁੱਲਾਂ ਦੀ ਖਿਮਾ ਕਰਨੀ। ਆਓ ਹੁਣ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਉਹਨਾਂ ਪਾਸੋਂ ਸਰਵਣ ਕਰੋ ਜੀ। ਦੱਸ ਰਿਹਾ ਵੱਲੋਂ ਬੁਲਾਓ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਤੋਂ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਾਏ ਨੇ। ਸਤਿਗੁਰੂ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਹੁਣ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਔਰ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जीता समुंद सागर नीर भरिया।

ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਬਿਕਾਰੈ ਚਿਤਵਤੇ ਝੂਠੇ ਕਰਤੇ ਆਸ।

इति उत कतै ना डोलई जिस राखै सिरजनहार जुगो जुग अटल चवर शतर तखत दे मालक हाजरा हजूर जारा जहूर शब्द गुरु बाणी के बोहित अमृत के दाते वालिये कुल आलम दसां पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सजे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुर की अमृतमई बाणी दे कीर्तन मेरे तो पहला गुरु घर के रागी जथे पासों सरवण कर रहे सी। तो आओ साध संगत समा है लड़ीवार चल रहे भगत कबीर साहब जी दे पावन बचना दी विचार दा। तो जिन्हें शरीर आप सतगुरां दे हजूर जुड़ बैठे हो जां घरां विच मीडिया दे माध्यम राही सरवण कर रहे हो फतेह दी सांझ पाईए एके वारी कहण ते आखणा जी वाहिगुरु जी का खालसा वाहिगुरु जी की फतेह। भगत कबीर साहब जी दे दो श्लोकां दा पाठ मैं आप जी दे नाल सांझा कीता है। श्लोक दे नंबर हन 205 अते 206। तो पहले श्लोक विच कबीर साहब ने उन्हां मनुखां दी गल कीती है जिन्हां दे जीवन विच हमेशा ही बदी दा ख्याल रहिंदा है। बदी का की अर्थ हुंदा है? बदी का अर्थ है जिथे साडे मन की जिहड़ी भावना है जिहड़ी साडी नीयत है उहदे विच खोट होवे। तो कबीर साहब कहिंदे ने कईआं नूं जीवन का मनोरथ पता नहीं है वह जीवन के मनोरथ नूं पा नहीं सके उन्हां दे ख्यालां दे घोड़े हमेशा ही बदियां वाले बन्ने दौड़दे रहिंदे ने विकारां नूं चितवदे रहिंदे ने। कबीर विकारां चितवते हुण विकार दा अर्थ प्रोफेसर साहब सिंह होणा ने कीता है विकार ते भाई मनमोहन सिंह होणा ने कीता है विकार जिहनूं आपां बदी कहिंदे आ विकार व्यर्थ जिहनूं कहिंदे जिहड़े व्यर्थ दे सोच विचार ख्याल हुंदे ने वह भी बंदे नूं जिंदगी विच तरक्की नहीं कर सक करन दिंदे बंदे दी प्रोग्रेस दे विच वह रुकावट खड़ी कर दिंदे ने। तो तुसीं आम वेख्या होवेगा कई बार जे मन विच केवल निंदिया दा ख्याल है तो बंदा सारी जिंदगी निंदिया ही करदा रहिंदा है कुछ सीख नहीं सकदा कुछ समझ नहीं सकदा। ते जिन्हां ने अपने जीवन में तरक्की की है उन्होंने ये चीज़ां अपनी जिंदगी विच्चों एलीमीनेट कीतियां ने खत्म कीतियां ने वो ख्याल दूर किए ने क्योंकि जिहड़ी बदी हुंदी है फिर बंदा बदी दे वल ही उलझिया रहेगा। हुण तुसीं इदां समझो भी जे घर दे विच अग लगी होवे घर जल रहा होवे ते बंदे दा सारा जोर हमेशा उस अग नूं बुझाउण वाले बन्ने ही लगा रहेगा जां उस अग विच ही सड़दा रहेगा अगे नहीं ना वध सकदा उह कदी वी। तो इदां जे बदियां दे ख्याल साडे अंदर चलदे ने बदी दा ख्याल की हुंदा है? बदी जिहड़ी है उह कई वार फिजिकल तौर उत्ते असीं नहीं करदे शरीरक रूप ते उह बाद विच लैंदी है पर मन करके जदों असीं किसे दा बुरा चितवदे हां
ਜਦੋਂ ਕਿਸੇ ਪ੍ਰਤੀ ਅਸੀਂ ਈਰਖਾ ਨਫ਼ਰਤ ਜਾਂ ਕੋਈ ਵੀ ਭਾਵ ਰੱਖਦੇ ਹਾਂ ਉਹਨੂੰ ਆਪਾਂ ਬਦੀ ਦਾ ਭਾਵ ਕਹਿੰਦੇ ਹਾਂ। ਦੋ ਹੀ ਚੀਜ਼ਾਂ ਨੇ, ਜਾਂ ਨੇਕੀ ਹੈ ਤੇ ਜਾਂ ਬਦੀ ਹੈ। ਤੋ ਨੇਕੀ ਬਾਰੇ ਵੀ ਅਸੀਂ ਇਹੋ ਹੀ ਖਿਆਲ ਉਤਪੰਨ ਕੀਤਾ ਹੈ ਵੀ ਜਿਵੇਂ ਬਾਹਰੀ ਤੌਰ ਉੱਤੇ ਕਿਸੇ ਦੀ ਆਪਾਂ ਕੋਈ ਮਦਦ ਕਰ ਦਿੱਤੀ, ਆਪਾਂ ਕਹਿੰਦੇ ਬੜੀ ਨੇਕੀ ਕੀਤੀ ਹੈ, ਬੜਾ ਚੰਗਾ ਕੀਤਾ ਹੈ। ਤੋ ਲੋੜ ਇਹ ਹੈ ਵੀ ਜਿਹੜੇ ਅੰਦਰ ਬਦੀ ਦੇ ਖਿਆਲ ਨੇ ਉਹਨਾਂ ਨੂੰ ਨੇਕੀ ਦੇ ਵਿੱਚ ਤਬਦੀਲ ਕੀਤਾ ਜਾਵੇ। ਬਾਹਰੀ ਨੇਕੀ ਤੇ ਕਈ ਵਾਰ ਉਹ ਵੀ ਲੋਕ ਕਰ ਦਿੰਦੇ ਨੇ ਜਿਹਨਾਂ ਦੇ ਅੰਦਰ ਬਦੀ ਸਦਾ ਚੱਲਦੀ ਰਹਿੰਦੀ ਹੈ। ਜਿਵੇਂ ਹਿਟਲਰ ਦੀ ਇੱਕ ਗੱਲ ਬੜੀ ਮਸ਼ਹੂਰ ਹੈ ਵੀ ਉਹਨੇ ਉਹਦੇ ਲਾਗੇ ਕੋਈ ਕਹਿੰਦੇ ਮੁਰਗਾ ਸੀ, ਇੱਦਾਂ ਹੀ ਲਿਖਣ ਵਾਲੇ ਨੇ ਗੱਲ ਲਿਖੀ ਹੈ, ਉਹਨੇ ਉਹਦੇ ਖੰਭਾਂ ਨੂੰ ਚੰਗੀ ਤਰ੍ਹਾਂ ਨੋਚਿਆ, ਚੰਗੀ ਤਰ੍ਹਾਂ ਨੋਚਿਆ, ਉਹ ਕੁਰਲਾਉਂਦਾ ਸੀ। ਕੁਝ ਸਮੇਂ ਬਾਅਦ ਉਹਨੇ ਹੱਥ ਦੀ ਤਲੀ ਉੱਤੇ ਚਾਰ ਦਾਣੇ ਰੱਖੇ ਅਤੇ ਉਹਨੂੰ ਉਹਦੇ ਅੱਗੇ ਕਰ ਦਿੱਤੇ। ਹੁਣ ਉਹ ਬੜੇ ਪਿਆਰ ਨਾਲ ਖਾਂਦਾ ਹੈ ਅਤੇ ਨਾਲੇ ਉਹਨੂੰ ਪਲੋਸਦਾ ਹੈ, ਨਾਲੇ ਉਹ ਮੁਰਗਾ ਲਾਡ ਕਰਦਾ ਹੈ। ਹੁਣ ਤਲੀ ਉੱਤੇ ਰੱਖਿਆ ਹੋਇਆ ਉਹ ਚੋਗ, ਉਹ ਦਾਣੇ ਨੇਕੀ ਹੀ ਤੇ ਹੈ, ਭਲਾਈ ਤੇ ਹੈ, ਪਰ ਜਿਹੜੀ ਬਦੀ ਸੀ ਉਹ ਉਸ ਤੋਂ ਪਹਿਲਾਂ ਵਾਪਰ ਚੁੱਕੀ ਸੀ। ਤੇ ਨੇਕੀ ਉਹ ਇਹ ਕਰ ਰਿਹਾ ਵੀ ਉਹਨੇ ਤਲੀ ਉੱਤੇ ਚੋਗ ਰੱਖਿਆ। ਜਿਵੇਂ ਕਹਿ ਲਓ ਵੀ ਕਹਿੰਦੇ ਜਦੋਂ ਭੇਡਾਂ ਜਿਹੜੀਆਂ ਨੇ ਉਹਨਾਂ ਦਾ ਉੱਨ ਲਾਉਣ ਦਾ ਸਮਾਂ ਆਉਂਦਾ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਪਾਲਿਆ ਹੀ ਜਾਂਦਾ ਹੈ ਨਾ, ਚੰਗੀ ਫੀਡ, ਚੰਗੀ ਖੁਰਾਕ ਜਿਹੜੀ ਦਿੱਤੀ ਜਾਂਦੀ ਹੈ ਨਾ। ਤੋ ਕਹਿੰਦੇ ਭੇਡਾਂ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਸੀ ਵੀ ਸਾਨੂੰ ਕੰਬਲ ਵੰਡੇ ਜਾਣੇ ਨੇ, ਤੇ ਕਿਸੇ ਨੇ ਆਖਿਆ ਇੰਨਾ ਖੁਸ਼ ਹੋਣ ਦੀ ਲੋੜ ਨਹੀਂ, ਉਹ ਕੰਬਲ ਤੁਹਾਡੇ ਹੀ ਲਾਉਣੇ ਨੇ, ਤੁਹਾਡੀ ਉੱਨ ਦੇ ਬਣਨੇ ਨੇ। ਤੋ ਦੁਨੀਆਂ ਵਿੱਚ ਬਦੀ ਤੇ ਨੇਕੀ ਦਾ ਜਿਹੜਾ ਖਿਆਲ ਹੈ ਉਹ ਬੜਾ ਪੁੱਠਾ ਜਿਹਾ ਹੈ, ਗੁਰਮਤ ਵਿੱਚ ਐਸਾ ਨਹੀਂ ਹੈ। ਨਹੀਂ ਯਕੀਨ ਤੇ ਮਹਾਰਾਜ ਦੀ ਬਾਣੀ ਪੜ੍ਹ ਲਓ ਆਸਾ ਕੀ ਵਾਰ ਵਿੱਚ, ਸਤਿਗੁਰ ਨੇ ਆਖਿਆ ਸਤੀਆਂ ਮਨ ਸੰਤੋਖ ਉਪਜੈ। ਸਤੀ ਕਹਿੰਦੇ ਨੇ ਜੀ ਜਿਹੜਾ ਦਾਨੀ ਬੰਦਾ ਹੁੰਦਾ ਉਹਨੂੰ ਸਤੀ ਕਿਹਾ ਜਾਂਦਾ। ਜਿਵੇਂ ਇੱਕ ਸਤੀ ਸ਼ਬਦ ਜਿਹੜਾ ਹੈ ਉਹ ਜਦੋਂ ਔਰਤ ਚਿਖਾ ਦੇ ਵਿੱਚ ਜਿਉਂਦਿਆਂ ਜੀ ਜਿਹਨੂੰ ਸਾੜਿਆ ਜਾਂਦਾ ਸੀ ਉਹਦੇ ਲਈ ਵੀ ਸਤੀ ਸ਼ਬਦ ਵਰਤਿਆ ਜਾਂਦਾ ਸੀ। ਤੋ ਮਹਾਰਾਜ ਨੇ ਆਖਿਆ ਵੀ ਸਤੀਆਂ ਮਨ ਸੰਤੋਖ ਉਪਜੈ, ਸਤੀਆਂ ਦੇ ਮਨ ਵਿੱਚ ਥੋੜਾ ਜਿਹਾ ਸੰਤੋਖ ਪੈਦਾ ਹੋਇਆ। ਦੇਣਾ ਕੈ ਵਿਚਾਰ, ਆਸਾ ਕੀ ਵਾਰ ਦਾ ਬਚਨ ਹੈ, ਆਖਿਆ ਦੇਣ ਦਾ ਖਿਆਲ ਉਤਪੰਨ ਹੋਇਆ, ਪਰ ਨਾਲ ਅਗਲਾ ਬਚਨ ਕੀ ਹੈ, ਦੇ ਮੰਗੈ ਸਹਿਸਾ ਗੂਣਾ ਸ਼ੋਭ ਕਰੇ ਸੰਸਾਰ। ਵੀ ਜਦੋਂ ਉਹਨੇ ਉਹ ਦਾਨ ਜਾਂ ਪੁੰਨ ਕੀਤਾ ਤੇ ਉਹਦੇ ਬਦਲੇ ਫਿਰ ਹਜ਼ਾਰਾਂ ਗੁਣਾ ਮੰਗਿਆ, ਦੇ ਮੰਗੈ ਸਹਿਸਾ ਗੂਣਾ, ਮੰਗੈ ਦਿੱਤਾ ਉਹਨੇ ਇੱਕ ਦੋ, ਪਰ ਮੰਗਿਆ ਉਹਨੇ ਹਜ਼ਾਰਾਂ ਦੇ ਹਿਸਾਬ ਨਾਲ। ਦੇ ਮੰਗੈ ਸਹਿਸਾ ਗੂਣਾ, ਤੇ ਤੀਜੀ ਉਹਨੇ ਆਖਿਆ ਸ਼ੋਭ ਕਰੇ ਸੰਸਾਰ, ਵੀ ਮੇਰੀ ਸੰਸਾਰ ਸ਼ੋਭਾ ਵੀ ਕਰੇ, ਵਡਿਆਈ ਵੀ ਕਰੇ, ਵੀ ਮੇਰੇ ਨਾਲ ਦਾ ਜਹਾਨ ਵਿੱਚ ਦਾਨੀ ਕਿਹੜਾ ਹੈ। ਤੋ ਬੰਦਾ ਕੀ ਕਰਦਾ ਹੈ, ਬੰਦਾ ਅੰਦਰ ਦੀ ਬਦੀ ਨੂੰ ਦੂਰ ਨਹੀਂ ਕਰਦਾ, ਮਤਲਬ ਬਦੀ ਉਦਾਂ ਹੀ ਹੈ, ਪਰ ਇੱਕ ਨੇਕੀ ਝੂਠੀ ਸਿਰਜ ਲਈ ਉਹਨੇ, ਸਮਝੇ ਬੇਨਤੀ ਨੂੰ, ਬਦੀ ਉਦਾਂ ਹੀ ਹੈ ਪਰ ਉਹਦਾ ਇੱਕ ਅਲਟਰਨੇਟ ਲੱਭ ਲਿਆ, ਉਹਨੂੰ ਕੀ ਕਿਹਾ ਗਿਆ, ਇਹ ਨੇਕੀ ਹੈ। ਫਿਰ ਨੇਕੀ ਦੀ ਇੱਕ ਵਿਆਖਿਆ ਕੀਤੀ ਗਈ, ਜਿਵੇਂ ਬਾਈਬਲ ਵਰਗੇ ਜਿਹੜੇ ਰਿਲੀਜੀਅਸ ਜਿਹਨੂੰ ਪੁਸਤਕਾਂ ਕਿਹਾ ਜਾਂਦਾ ਉਹਦੇ ਵਿੱਚ ਵੀ ਤੇ ਸਾਰਾ ਇਹੋ ਕੁਝ ਹੀ ਹੈ ਨਾ। ਤੇ ਜੇ ਦੁਨੀਆਂ ਉੱਤੇ ਮੰਗਤਿਆਂ ਦੀ ਤਾਦਾਦ ਕਮ ਹੋ ਜਾਵੇ, ਘੱਟ ਜਾਵੇ, ਮੰਗਤੇ ਮੁੱਕ ਜਾਣ, ਤੇ ਦਾਨੀਆਂ ਦਾ ਧਰਮ ਖਤਰੇ ਵਿੱਚ ਆ ਜਾਣਾ ਹੈ। ਦਾਨੀਆਂ ਨੂੰ ਕੌਣ ਪੁੱਛੇਗਾ, ਦਾਨੀਆਂ ਦੀ ਬੁਕਤ ਵੀ ਤਾਂ ਹੀ ਹੈ ਨਾ ਵੀ ਕੋਈ ਬੰਦਾ ਲੈ ਰਿਹਾ ਹੈ, ਜਿੱਦਣ ਕਿਸੇ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਉਦਣ ਦਾਨੀ ਦਾ ਧਰਮ ਖਤਰੇ ਵਿੱਚ ਆ ਜਾਵੇਗਾ, ਕਿਉਂਕਿ ਉਹਨੂੰ ਆਉਂਦਾ ਹੀ ਉਹ ਕੁਝ ਹੈ। ਤੋ ਬੰਦੇ ਨੇ ਤਰੀਕਾ ਲੱਭ ਲਿਆ, ਅੰਦਰ ਦੀ ਬਦੀ ਨੂੰ ਬੰਦਾ ਮਾਰਦਾ ਨਹੀਂ ਹੈ,
ਕਹਿੰਦਾ ਹੈ ਨੇਕੀ, ਕਿਉਂਕਿ ਅਸੀਂ ਕਹਿੰਦੇ ਹਾਂ ਨਾ ਵੀ ਬਦੀ ਤੋਂ ਉਲਟ ਨੇਕੀ ਹੁੰਦੀ ਹੈ, ਬਦੀ ਤੋਂ ਉਲਟ ਕੀ ਹੈ ਨੇਕੀ ਹੈ, ਨਹੀਂ ਨੇਕੀ ਵੀ ਬਦੀ ਹੁੰਦੀ ਹੈ। ਹੁਣ ਇਹਨੂੰ ਥੋੜਾ ਸਮਝਣਾ ਪੈਣਾ ਵਿਚਾਰ ਨੂੰ, ਨੇਕੀ ਵੀ ਬਦੀ ਹੀ ਹੈ ਇੱਕ ਕਿਸਮ ਦੀ। ਮਤਲਬ ਇੱਦਾਂ ਕਹਿ ਲਓ ਵੀ ਤੁਸੀਂ ਕਿਸੇ ਦੇ ਕੱਪੜੇ ਲਾ ਕੇ ਉਹਦੇ ਵਿੱਚੋਂ ਉਹਨੂੰ ਪਜਾਮਾ ਦਾਨ ਕਰ ਦਿਓ, ਨੇਕੀ ਹੈ ਨਾ। ਹੁਣ ਉਹਨੇ ਨੇਕ ਨੇ ਤਾਂ ਦੱਸਿਆ ਨਹੀਂ ਵੀ ਇਹਦੇ ਹੀ ਸਾਨੇ, ਵੀ ਕਿਸੇ ਦਾ ਸਾਰਾ ਕੁਝ ਲੁੱਟ ਕੇ ਤੇ ਕੁਝ ਹਿੱਸਾ ਜਿਹੜਾ ਹੈ ਉਸੇ ਨੂੰ ਹੀ ਤੁਸੀਂ ਮੀਡੀਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਵਾਪਸ ਕਰ ਦਿਓ, ਬਾਕੀ ਸੀ ਉਹਦੇ ਬਾਰੇ ਤਾਂ ਦੱਸਿਆ ਹੀ ਨਹੀਂ ਉਹਨੇ। ਤੋ ਇਹ ਨਹੀਂ ਹੈ ਵੀ ਕੋਈ ਬੰਦਾ, ਅਸੀਂ ਜੱਜ ਇੱਦਾਂ ਹੀ ਕਰਦੇ ਹਾਂ ਕਿਸੇ ਨੂੰ ਵੀ ਬੰਦਾ ਬੜਾ ਨੇਕ ਹੈ ਜੀ, ਉਹ ਮਨੁੱਖ ਬੜਾ ਭਲਾ ਹੈ। ਤੋ ਮਹਾਰਾਜ ਨੇ ਬਾਣੀ ਵਿੱਚ ਆਖਿਆ ਵੀ ਬਦੀ ਦਾ ਖਿਆਲ ਮਨ ਵਿੱਚ ਉਦਾਂ ਹੀ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਅੰਦਰ ਦੀ ਉਸ ਚੀਜ਼ ਨੂੰ ਉਹਨੇ ਦੂਰ ਨਹੀਂ ਕੀਤਾ। ਇੱਕ ਬਚਨ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦਾ, ਉਹ ਕਹਿੰਦੇ ਸ਼ਬ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ਸ਼ਬ ਦਾ ਅਰਥ ਹੁੰਦਾ ਜੀ ਰਾਤ, ਜਿਹਨੂੰ ਸ਼ਬ ਕਹਿੰਦੇ ਨੇ, ਸ਼ਬ ਸ਼ਬ ਰੋਜ਼ ਰਾਤ ਤੇ ਦਿਨ, ਸ਼ਬ ਮਤਲਬ ਰਾਤ, ਰੋਜ਼ ਮਤਲਬ ਦਿਨ। ਸ਼ਬ ਰੋਜ਼ ਗਸਤਮ, ਇਹਨੂੰ ਉਚਾਰਨ ਕਰਾਂਗੇ ਆਪਾਂ, ਲਿਖਿਆ ਗਸਤਮ ਹੈ ਵੈਸੇ, ਪੜ੍ਹਿਆ ਗਸ਼ਤਮ ਜਾਣਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਗਸ਼ਤ ਕਰਨਾ, ਫਿਰਦੇ ਰਹਿਣਾ। ਤੋ ਇਹ ਸ਼ਬਦ ਨੇ, ਫਾਰਸੀ ਦੇ ਸ਼ਬਦ ਨੇ, ਇਹਨੂੰ ਪੜ੍ਹਿਆ ਗਸ਼ਤਮ ਜਾਣਾ ਹੈ, ਲਿਖਿਆ ਗਸ਼ਤਮ ਹੈ। ਤੋ ਜਿਹੜਾ ਸਿੱਧਾ ਜਿਹਾ ਤੁਹਾਨੂੰ ਸਮਝ ਲੱਗ ਗਈ ਹੋਵੇ, ਗਸ਼ਤ ਕਰਨਾ, ਜਿਵੇਂ ਪੁਲਿਸ ਗਸ਼ਤ ਕਰ ਰਹੀ ਹੈ, ਫਿਰ ਰਹੀ ਹੈ। ਤੋ ਬਾਬਾ ਜੀ ਨੇ ਕੀ ਕਿਹਾ, ਗੁਰੂ ਨਾਨਕ ਸਾਹਿਬ ਨੇ ਆਖਿਆ ਸ਼ਬ ਰੋਜ਼ ਰਾਤ ਅਤੇ ਦਿਨ ਮੈਂ ਕੀ ਕਰਦਾ ਫਿਰਦਾ, ਗਸ਼ਤਮ, ਫਿਰ ਰਿਹਾ ਹਾਂ, ਭਟਕ ਰਿਹਾ ਹਾਂ। ਬਚਨ ਹੈ ਦਰ, ਦਰ ਦਾ ਅਰਥ ਹੈ ਵਿੱਚ, ਹਵਾ, ਹਵਾ ਦਾ ਮਤਲਬ ਹੈ ਲਾਲਚ, ਹਿਰਸ। ਬਾਬਾ ਜੀ ਕਹਿੰਦੇ ਨੇ ਦਿਨ ਰਾਤ ਮੈਂ ਕਿੱਥੇ ਫਿਰ ਰਿਹਾ ਹਾਂ, ਲਾਲਚ ਵਿੱਚ, ਹਿਰਸ ਵਿੱਚ। ਹਿਰਸ ਦਾ ਅਰਥ ਕੀ ਹੁੰਦਾ, ਹਿਰਸ ਹੈ ਜਿੱਥੇ ਬੰਦਾ ਆਪਣਾ ਹਿੱਤ ਵੇਂਦਾ ਹੈ। ਕਈ ਨਾ ਭਲਾ ਬੰਦਾ ਕਿਸੇ ਦਾ ਮੰਗਦਾ ਹੈ, ਵੇਖਣ ਨੂੰ ਇੱਥੇ ਲੱਗਦਾ ਹੈ, ਪਰ ਹਿੱਤ ਉਹਦਾ ਆਪਣਾ ਹੁੰਦਾ। ਖਾਸ ਕਰਕੇ ਪੋਲੀਟੀਕਲ ਲੋਕ ਇਹਨਾਂ ਚੀਜ਼ਾਂ ਨੂੰ ਬੜਾ ਵਰਤਦੇ ਨੇ, ਹਿਰਸ, ਲਾਲਚ ਜਿਹਨੂੰ ਕਹਿੰਦੇ ਨੇ। ਤੋ ਮਹਾਰਾਜ ਕਹਿੰਦੇ ਜੀਵਨ ਦੇ ਹਾਲਾਤ ਕੀ ਨੇ ਮੇਰੇ, ਵੀ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ। ਆਖਿਆ ਹਮੇਸ਼ਾ ਹੀ ਮੈਂ ਕੀ ਰਹਿਣਾ, ਕਰਦੇਮ ਦਾ ਮਤਲਬ ਹੈ ਕੀਤਾ, ਬੁਰਾਈ ਦਾ ਖਿਆਲ ਹੀ ਅੰਦਰ ਚੱਲਦਾ ਰਹਿੰਦਾ, ਮਤਲਬ 24 ਆਵਰ ਇੱਕ ਅੰਦਰ ਜਾਲ ਹੀ ਚੱਲਦਾ ਰਹਿੰਦਾ ਵੀ ਕਿੱਦਾਂ ਬੁਰਾ ਕਰਨਾ, ਕਿੱਦਾਂ ਕਿਸੇ ਦਾ ਨੁਕਸਾਨ ਕਰਨਾ, ਕਿੱਦਾਂ ਕਿਸੇ ਨੂੰ ਫਾਉਣਾ ਹੈ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ। ਮਹਾਰਾਜ ਨੇ ਆਖਿਆ ਗਾਹੇ, ਗਾਹੇ ਮਤਲਬ ਕਦੇ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈਂਚ ਨੀ ਹਵਾਲ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰਾ ਹਾਲ ਹੀ ਇਹ ਹੈ। ਤੋ ਬਦੀ ਦਾ ਖਿਆਲ ਬੰਦੇ ਦੇ ਅੰਦਰ ਹੈ, ਖਿਆਲ ਅੰਦਰ ਪਿਆ। ਆਖਿਆ ਦਿਨ ਰਾਤ ਹਰ ਵੇਲੇ ਮੈਂ, ਜਿਹਨੂੰ ਕਬੀਰ ਸਾਹਿਬ ਅੱਜ ਕਹਿ ਰਹੇ ਨੇ ਕਬੀਰ ਵਿਕਾਰ ਹੈ ਚਿਤਵਤੇ, ਵਿਕਾਰ ਹੀ ਚਿਤਵ ਰਿਹਾ, ਬਦੀਆਂ ਹੀ ਚਿਤਵ ਰਹੀਆਂ, ਇੱਕ ਜਾਲ ਹੀ ਅੰਦਰ ਬੁਣ ਰਿਹਾ ਮੈਂ। ਪੜ੍ਹ ਲਓ ਗੁਰੂ ਨਾਨਕ ਸਾਹਿਬ ਦਾ ਬਚਨ, ਗੱਲ ਹੋਰ ਸਪਸ਼ਟ ਹੋਵੇਗੀ। ਇੱਕ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਫਾਹੀ ਸੁਰਤ ਮਲੂਕੀ ਵੇਸ ਹੋ ਠਗਵਾੜਾ ਠੱਗੀ ਦੇਸ਼। ਆਖਿਆ ਸੁਰਤ ਵਿੱਚ ਫਾਈ ਹੈ, ਇੱਕ ਫਾਈ ਹੈ ਜਿਹੜੀ ਸਾਨੂੰ ਨਜ਼ਰ ਆਉਂਦੀ ਹੈ ਵੀ ਕਿਸੇ ਦੇ ਗਲ ਵਿੱਚ ਪਾਈ ਜਾਵੇਗੀ, ਇੱਕ ਫਾਈ ਹੈ ਜਿਹੜੀ ਇੱਥੇ ਚੱਲਦੀ ਹੈ, ਕਿੱਦਾਂ ਫਾਉਣਾ ਕਿਸੇ ਨੂੰ। ਸਵੇਰੇ ਉੱਠਦਾ, ਬੜਾ ਪਿਆਰਾ ਸ਼ਬਦ ਹੈ ਬਾਬਾ ਜੀ ਦਾ, ਆਖਿਆ ਜਦੋਂ ਸਵੇਰੇ ਉੱਠਦਾ ਮੈਂ
ਤੇ ਕੁੱਤੇ ਤੇ ਕੁੱਤੀਆਂ ਭੌਂਕਣ ਲੱਗ ਪੈਂਦੇ ਨੇ, ਮੈਂ ਸ਼ਿਕਾਰ ਤੇ ਚੜ੍ਹਨ ਲੱਗਾ ਹਾਂ। ਕੁੱਤੇ ਕੁੱਤੀਆਂ ਕਿਹੜੇ ਨੇ? ਆਸਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ ਨੇ। ਅੱਗੇ ਆਵੇਗੀ ਗੱਲ ਇਹ ਵੀ, ਕਬੀਰ ਬਿਕਾਰਿਆਂ ਚਿਦਵ ਤੇ ਝੂਠੇ ਕਰਤੇ ਆਸ। ਆਸਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ ਨੇ ਤੇ ਲੱਭ ਲੋਭ ਦੇ ਕੁੱਤੇ ਇਕੱਠੇ ਕੀਤੇ ਹੋਏ ਨੇ। ਤੇ ਜਦੋਂ ਸਵੇਰੇ ਉੱਠਦਾ ਹੱਥ ਵਿੱਚ ਇੱਕ ਛੁਰਾ ਹੈ, ਕਾਹਦਾ? ਹੁਣ ਬਹੁਤਿਆਂ ਦੇ ਹੱਥ ਵਿੱਚ ਲੋਹੇ ਦਾ ਛੁਰਾ ਥੋੜਾ ਹੁੰਦਾ, ਉਹਨਾਂ ਦੇ ਬਗਲ ਵਿੱਚ ਛੁਰਾ ਹੁੰਦਾ ਕੂੜ ਦਾ, ਜਿਹੜਾ ਕਿਸੇ ਦੀ ਪਿੱਠ ਦੇ ਵਿੱਚ ਮਾਰਿਆ ਜਾਣਾ। ਤੋ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ ਵੀ ਜੀਵਨ ਦੇ ਹਾਲਾਤ ਹੀ ਇੱਦਾਂ ਦੇ ਬਣੇ ਪਏ ਨੇ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ, ਮੁਰਦਾਰ। ਤੋ ਸਵੇਰੇ ਉੱਠ ਕੇ ਮੈਂ ਉਹ ਜਿਹੜੇ ਅੰਦਰ ਦੀਆਂ ਕੁੱਤੀਆਂ ਤੇ ਕੁੱਤੇ ਨੇ ਤੜਕੇ ਹੀ ਭੌਂਕਣ ਲੱਗ ਪੈਂਦੇ ਨੇ, ਤੇ ਫਿਰ ਕੂੜ ਛੁਰਾ, ਮੁੱਠਾ, ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਧਾਨਕ ਦਾ ਅਰਥ ਹੈ ਜਿਹਨੂੰ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਇੱਕ ਕਮਿਊਨਿਟੀ ਹੁੰਦੀ ਸੀ ਜਿਹਨੂੰ ਸਾਂਸੀ ਕਿਹਾ ਜਾਂਦਾ ਸੀ। ਇੱਕ ਇਹ ਜਿਹੜਾ ਜੱਟ ਭਾਈਚਾਰਾ ਹੈ ਉਹਨਾਂ ਦੀ ਵੀ ਇੱਕ ਕਾਸਟ ਹੈਗੀ ਹੈ ਸਾਂਸੀ, ਤੇ ਇੱਕ ਹੈ ਉਹ ਕਮਿਊਨਿਟੀ ਜਿਹੜੀ ਪੱਛੜ ਚੁੱਕੀ ਸੀ ਸਮਾਜ ਦੇ ਨਾਲੋਂ, ਉਹਨੂੰ ਵੀ ਕਿਹਾ ਜਾਂਦਾ ਸੀ ਸਾਂਸੀ। ਹੁਣ ਤੇ ਤਕਰੀਬਨ ਜਿਹੜੇ ਨੇ ਕਿਸੇ ਬਹੁਤੀ, ਮਤਲਬ ਮੈਂ ਮਾਝੇ ਦਾ ਰਹਿਣ ਵਾਲਾ, ਜਿੰਨੇ ਕੁ ਸਾਡੇ ਪਿੰਡਾਂ ਵਿੱਚ ਨੇ ਵਿਰਲੇ ਟਾਵੇਂ ਪਰਿਵਾਰ ਹੁੰਦੇ ਨੇ, ਦੋ ਚਾਰ ਪਰਿਵਾਰ ਇੱਦਾਂ ਹੁੰਦੇ ਨੇ। ਤੋ ਉਹਨਾਂ ਦਾ ਕੰਮ ਬੇਸਿਕਲੀ ਇਹ ਹੁੰਦਾ ਸੀ ਵੀ ਉਹਨਾਂ ਨੇ ਕੀ ਕਰਨਾ, ਵੀ ਸ਼ਿਕਾਰ ਕਰਨਾ, ਜਿਵੇਂ ਕੁੱਤੀਆਂ ਰੱਖੀਆਂ ਹੁੰਦੀਆਂ ਸੀ, ਬਿੱਲੇ ਵਗੈਰਾ। ਹੁਣ ਤੇ ਕੁਛ ਚੀਜ਼ਾਂ ਘੱਟ ਗਈਆਂ, ਪਹਿਲਾਂ ਜਦੋਂ ਕਪਾਹ ਵਗੈਰਾ ਆਉਂਦੀ ਹੁੰਦੀ ਸੀ, ਬਿੱਲੇ ਬੁੱਲੇ ਕੱਚੇ ਘਰ ਸਨ ਤੇ ਲੋਕਾਂ ਦੇ ਘਰਾਂ 'ਚ ਬਥੇਰੇ ਸੀ, ਤਕੜਾ ਬਿੱਲਾ। ਉਹਨਾਂ ਨੇ ਫਿਰ ਕੁੱਤੀਆਂ ਲੈ ਕੇ ਸ਼ਿਕਾਰ ਕਰਨਾ ਤੇ ਬਿੱਲੇ ਨੂੰ ਖਾ ਜਾਣਾ, ਉਹਨੂੰ ਫੜਨਾ ਕੁੱਤੀਆਂ ਛੱਡ ਕੇ, ਸ਼ਿਕਾਰੀ ਸਨ ਉਹ, ਤੇ ਫਿਰ ਉਸ ਬਿੱਲੇ ਨੂੰ ਉਹ ਖਾ ਵੀ ਜਾਂਦੇ ਸਨ, ਕੱਛੂ ਕੁੰਮੇ ਛੱਪੜਾਂ ਵਿੱਚੋਂ ਖਾ ਜਾਣੇ ਉਹਨਾਂ ਨੇ। ਮਤਲਬ ਉਹਨਾਂ ਦੀ ਜੀਵਨ ਸ਼ੈਲੀ ਇੱਦਾਂ ਦੀ ਸੀ, ਰਹਿਣ ਸਹਿਣ ਉਹਨਾਂ ਦਾ ਥੋੜ੍ਹਾ ਜਿਹਾ ਸਾਡੇ ਜਿਹੜਾ ਕ੍ਰਾਈਟੀਰੀਆ ਉਹਦੇ ਅਕੋਰਡਿੰਗ ਨਹੀਂ ਸੀ। ਮਤਲਬ ਨਹਾਉਣ ਧੋਣ ਦੀ ਵੀ ਜਿਹੜੀ ਹੈ ਉਹ ਕੋਈ ਬਹੁਤੀ ਉਹ ਪਰਵਾਹ ਨਹੀਂ ਸੀ ਕਰਦੇ। ਤੋ ਇਹ ਮੈਂ ਗੱਲ ਕਰ ਰਿਹਾ ਵੀ ਅੱਜ ਤੋਂ 20 ਸਾਲ ਪਹਿਲਾਂ, 25 ਸਾਲ ਪਹਿਲਾਂ ਇੱਦਾਂ ਦੀ ਜੀਵਨ ਸ਼ੈਲੀ ਸੀ। ਹੁਣ ਤੇ ਸੁੱਖ ਨਾਲ ਚਲੋ ਬੜੀ ਸਮਾਜਿਕ ਇੱਕ ਜਿਹੜੀ ਹੈ ਤਬਦੀਲੀ ਜਿਹੜੀ ਆ ਗਈ ਹੈ। ਮੈਂ ਕਿਸੇ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਹਰ ਕਮਿਊਨਿਟੀ 'ਚ ਕੁਝ ਮਾੜੇ ਚੰਗੇ ਲੋਕ ਹੁੰਦੇ ਨੇ, ਸਿਰਫ ਮੈਂ ਉਦਾਹਰਣ ਦੇਣ ਲੱਗਾ, ਸਿਰਫ ਇੱਕ ਇਗਜ਼ਾਮਪਲ ਹੈ। ਅਤੇ ਉਹਨਾਂ ਵਿਚਾਰਿਆਂ ਨੂੰ ਲੋਕ ਨਫ਼ਰਤ ਵੀ ਕਰਦੇ ਹੁੰਦੇ ਸੀ ਵੀ ਇਹਨਾਂ ਦਾ ਜਿਹੜਾ ਹੈ ਕੰਮ ਕਾਰ ਕੋਈ ਚੰਗਾ ਨਹੀਂ ਹੈਗਾ, ਵੀ ਇਹ ਸ਼ਿਕਾਰ ਕਰਦੇ ਨੇ, ਬਿੱਲੇ ਖਾਂਦੇ ਨੇ, ਜਾਂ ਇਹ ਕੱਛੂ ਕੁੰਮੇ ਖਾ ਜਾਂਦੇ ਨੇ। ਅਤੇ ਉਹਨਾਂ ਦੇ ਨਾਲ ਇੱਕ

ਇਨਵਾਇਰਮੈਂਟਲ ਆ, ਇਨਵਾਇਰਮੈਂਟਲ ਜਾਂ ਬੇਸਿਕਲੀ ਉਹਦਾ ਕਾਰਨ ਕੁਝ ਸਨ ਵੀ ਗਰੀਬ ਗੁਰਬਾ ਸੀ, ਦਿਹਾੜੀ ਮਜ਼ਦੂਰ ਸਾਰਾ ਕੁਝ, ਹੈ ਨਾ, ਤੇ ਉਹਨਾਂ ਦਾ ਰਹਿਣ ਸਹਿਣ ਫਿਰ ਉਦਾਂ ਦਾ ਹੀ ਸੀ। ਉਹਨਾਂ ਦੀ ਖੁਰਾਕ ਉੱਤੇ ਲੋਕਾਂ ਨੇ ਸਵਾਲ ਚੁੱਕੇ। ਮਹਾਰਾਜ ਕਹਿੰਦੇ ਜੇ ਤੁਸੀਂ ਗੌਰ ਨਾਲ ਵੇਖੋਗੇ ਨਾ, ਤੇ ਇਹ ਜਿਹੜੇ ਸਾਫ ਸੁਥਰੇ ਨਜ਼ਰ ਆਉਣ ਵਾਲੇ ਨੇ ਨਾ, ਜਿਹਨਾਂ ਨੂੰ ਤੁਸੀਂ ਵਾਈਟ ਕਾਲਰ ਕਹਿ ਰਹੇ ਹੋ, ਜਿਹਨਾਂ ਕੋਲ ਬੜੀ ਸੋਹਣੀ ਸੁਗੰਧੀ ਫਰੈਗਨੈਂਸ ਜਿਹੜੀ ਹੈ ਉਹ ਆ ਰਹੀ ਹੈ, ਉਹਨਾਂ ਦੇ ਅੰਦਰ ਸਾਂਸੀ ਬੈਠਾ ਹੋਇਆ ਜਿਹੜਾ ਸਾਡੀ ਪਕੜ ਦੇ ਵਿੱਚ ਨਹੀਂ ਆਉਂਦਾ, ਜਿਹਨੂੰ ਤੁਸੀਂ ਗੌਰ ਨਾਲ ਵੇਖਦੇ ਨਹੀਂ। ਤਾਂ ਮਹਾਰਾਜ ਸਤਿਗੁਰ ਨੇ ਬਾਣੀ ਵਿੱਚ ਫਿਰ ਇਹ ਆਖਿਆ ਵੀ ਮਹਾਰਾਜ ਮੇਰੇ ਹਾਲਾਤ ਕਿੱਦਾਂ ਦੇ ਨੇ। ਗੁਰੂ ਨਾਨਕ ਸਾਹਿਬ ਆਪਣੇ 'ਤੇ ਗੱਲ ਟਿਕਾਉਂਦੇ ਨੇ। ਉਹਨਾਂ ਨੇ ਕਿਹਾ ਵੀ ਏਕ ਸਵਾਨ, ਮੇਰੇ ਕੋਲ ਵੀ ਇੱਕ ਸਵਾਨ ਹੈ, ਇੱਕ ਕੁੱਤਾ ਹੈ, ਉਹ ਬਾਹਰ ਨਹੀਂ ਦਿਸਦਾ, ਇਹ ਤਾਂ ਉਹ ਅੰਦਰ ਬੈਠਾ। ਕਬੀਰ ਬਿਕਾਰੈ ਚਿਤਵਤੇ, ਏਕ ਸਵਾਨ ਇੱਕ ਕੁੱਤਾ ਹੈ ਮੇਰੇ ਅੰਦਰ ਬੈਠਾ ਹੋਇਆ, ਉਹ ਹੈ ਲੋਭ ਦਾ ਕੁੱਤਾ। ਦੋਏ ਸਵਾਨੀ ਨਾਲ ਤੇ ਦੋ ਕੁੱਤੀਆਂ ਨੇ, ਉਹ ਕਿਹੜੀਆਂ ਨੇ? ਆਸਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ। ਭਲਕੇ ਭੌਂਕੈ ਸਦਾ ਬਿਆਲ, ਜਦੋਂ ਹੀ ਸਵੇਰ ਹੁੰਦੀ ਹੈ ਲੋਭ ਦਾ ਕੁੱਤਾ ਅੰਦਰੋਂ ਭੌਂਕਣਾ ਸ਼ੁਰੂ ਕਰ ਦਿੰਦਾ। ਆਸਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ ਸ਼ੋਰ ਸ਼ਰਾਬਾ ਅੰਦਰ ਪਾਉਣ ਲੱਗ ਪੈਂਦੀਆਂ। ਫਿਰ ਕੀ ਹੁੰਦਾ? ਮਹਾਰਾਜ ਆਖਿਆ ਕੋੜ ਸ਼ੁਰਾ, ਝੂਠ ਮੇਰੇ ਲਈ ਖੰਜਰ ਦਾ ਕੰਮ ਕਰਦਾ। ਕਈਆਂ ਨੇ ਨਾ ਸਾਰੀ ਜ਼ਿੰਦਗੀ ਖੰਜਰ ਨੂੰ ਕਦੀ ਵਰਤਿਆ ਨਹੀਂ ਹੁੰਦਾ, ਪਰ ਝੂਠ ਦੇ ਖੰਜਰ ਤੋਂ ਬਿਨਾਂ ਉਹਨਾਂ ਦੇ ਟੱਬਰ ਨਹੀਂ ਪਲਦੇ, ਉਹਨਾਂ ਦੇ ਘਰ ਨਹੀਂ ਚੱਲਦੇ ਜਿੰਨਾ ਚਿਰ ਝੂਠ ਸਵੇਰ ਤੋਂ ਬੋਲਣਾ ਸ਼ੁਰੂ ਨਾ ਕਰ ਲੈਣ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਕੂੜ ਸ਼ੁਰਾ, ਕੂੜ ਦਾ ਝੂਠ ਦਾ ਸ਼ੁਰਾ ਬੜੀ ਜਿਹਦੀ ਸ਼ਾਨ ਤੇਜ ਹੈ, ਬੜਾ ਤਿੱਖਾ ਹੈ, ਉਹ ਮੇਰੇ ਅੰਦਰ ਹੈ ਸਾਰਾ ਕੁਝ। ਜਿਵੇਂ ਨਾ ਹੁਣ ਅੱਜ ਕੱਲ੍ਹ ਚੀਜ਼ਾਂ ਕਰੰਸੀ ਡਿਜੀਟਲ ਹੋ ਗਈ, ਹੁਣ ਕਾਗਜ਼ ਦੇ ਨੋਟ ਹੱਥਾਂ 'ਚ ਘੱਟ ਹੀ ਹੁੰਦੇ ਨੇ, ਚਾਂਦੀ ਦੇ ਸਿੱਕੇ ਹੱਥਾਂ 'ਚ ਘੱਟ ਹੀ ਹੁੰਦੇ ਨੇ, ਬੈਂਕ 'ਚ ਹੀ ਪਏ ਨੇ ਸਾਰੇ ਨੰਬਰ ਹੀ ਨੇ। ਤਾਂ ਇਹ ਵੀ ਇੱਕ ਕਿਸਮ ਨਾਲ ਕਹਿ ਲਓ ਵੀ ਹੁਣ ਹੱਥ ਵਿੱਚ ਕੋਈ ਛੁਰਾ ਨਹੀਂ ਹੈਗਾ, ਆਲੇ ਦੁਆਲੇ ਕੋਈ ਕੁੱਤੇ ਕੁੱਤੀਆਂ ਨਹੀਂ ਹੈਗੇ, ਆ ਮਨ ਦੇ ਬੈਂਕ ਦੇ ਵਿੱਚ ਉਹ ਸਾਰਾ ਕੁਝ ਜਮ੍ਹਾਂ ਹੈ। ਇੱਥੇ ਕੁੱਤਾ ਵੀ ਹੈ, ਇੱਥੇ ਕੁੱਤੀਆਂ ਵੀ ਹੈ, ਇੱਥੇ ਝੂਠ ਵੀ ਹੈ, ਇੱਥੇ ਖੰਜਰ ਵੀ ਹੈ, ਇੱਥੇ ਸਲੀਬਾਂ ਵੀ ਨੇ, ਇੱਥੇ ਫਾਹੀਆਂ ਵੀ ਨੇ। ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ। ਧਾਨਕ ਦਾ ਅਰਥ ਹੈ ਬੜਾ ਭਿਆਨਕ, ਬੜਾ ਖਤਰਨਾਕ, ਸ਼ਿਕਾਰੀ ਦਾ ਰੂਪ ਧਾਰ ਕੇ ਮੈਂ ਸਵੇਰੇ ਘਰੋਂ ਨਿਕਲ ਜਾਂਦਾ। ਤਾਂ ਇਹ ਮੇਰੇ ਅੰਦਰ ਦੇ ਖਿਆਲ ਨੇ। ਫਿਰ ਬਾਬੇ ਨੇ ਆਖਿਆ ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ਼। ਸੁਰਤ ਵਿੱਚ ਫਾਹੀਆਂ ਨੇ, ਲੋਕਾਂ ਨੂੰ ਮੈਂ ਠੱਗਦਾ ਹਾਂ, ਖਰਾ ਸਿਆਣਾ ਬਹੁਤਾ ਭਾਰ, ਤੇ ਵੈਸੇ ਮੈਂ ਬਹੁਤ ਸਿਆਣਾ ਬਣ ਕੇ ਬੈਠਾ, ਬੜਾ ਚਾਤੁਰ ਹਾਂ, ਅੰਦਰ ਫਾਹੀਆਂ ਨੇ, ਸੁਰਤ ਵਿੱਚ ਫਾਹੀਆਂ ਨੇ, ਅੰਦਰ ਕਈ ਸਕੀਮਾਂ, ਅੰਦਰ ਕਈ ਜੋੜ ਤੋੜ ਲੱਗ ਰਹੇ ਨੇ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜੇ ਇਹਨਾਂ ਜੋੜਾਂ ਤੋੜਾਂ ਵਿੱਚ ਪਏ ਹੋਏ ਨੇ ਨਾ, ਉਹਨਾਂ ਨੇ ਆਪਣੇ ਇਸ ਜੀਵਨ ਦੇ ਮਨੋਰਥ ਨੂੰ ਪੂਰਿਆਂ ਨਹੀਂ ਕੀਤਾ, ਉਹ ਅਜਾਈਂ ਆਪਣੀ ਇਸ ਖੂਬਸੂਰਤ ਜ਼ਿੰਦਗੀ ਨੂੰ ਗਵਾ ਗਏ, ਦੁਖੀ। ਹੁਣ ਜਿੱਥੇ ਵੇਖੋ ਜੀ, ਜਿਹੜੇ ਘਰ ਵਿੱਚ ਬੰਬ ਬਰੂਦ ਪਏ ਹੋਣ, ਸੁਖੀ ਤੇ ਉਹ ਵੀ ਨਹੀਂ ਕਦੀ ਰਹਿ ਸਕਦਾ। ਜਿਨ੍ਹਾਂ ਘਰਾਂ ਵਿੱਚ ਅੱਗਾਂ ਹੀ ਲੱਗੀਆਂ ਹੋਣ, ਸੁਖੀ ਕਿਵੇਂ ਰਹਿ ਸਕਦੇ ਨੇ? ਜਿੱਥੇ ਅੰਦਰ ਤ੍ਰਿਸ਼ਨਾ ਹੀ ਹੈ, ਤ੍ਰਿਸ਼ਨਾ ਦਾ ਅਰਥ ਸਮਝਦੇ, ਤ੍ਰਿਸ਼ਨਾ ਦਾ ਅਰਥ ਇਹ ਹੈ ਵੀ ਹੋਰ ਹੋਰ ਪਾਉਣ ਦੀ ਸਿੱਖ। ਜਿੱਥੇ ਅੰਦਰ ਝੂਠ ਹੀ ਵਰਤ ਰਿਹਾ, ਉਹ ਰਾਤ ਨੂੰ ਸੌਂਦੇ ਕਿਵੇਂ ਹੋਣਗੇ? ਉਹ ਨਹੀਂ ਸੌਂ ਸਕਦੇ। ਠੀਕ ਹੈ, ਮੰਜਾ ਬਿਸਤਰਾ ਬਹੁਤ ਸੋਹਣਾ ਹੋਵੇਗਾ, ਜਿੱਥੇ ਝੂਠ ਹੀ ਹੈ ਕਿਵੇਂ ਸੌਂਦੇ ਹੋਣਗੇ? ਜਿੱਥੇ ਪਤਾ ਹੈ ਵੀ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ, ਭਾਵੇਂ ਗੋਲੀਆਂ ਬੰਦੇ ਨੂੰ ਰਾਤ ਨੂੰ ਸੌਣ ਲੱਗਿਆਂ ਡਿਪਰੈਸ਼ਨ ਦੀਆਂ 5-7 ਖਾਣੀਆਂ ਪੈਣ। ਤੋ ਕਬੀਰ ਸਾਹਿਬ ਨੇ ਅੱਜ ਇਹ ਗੱਲ ਆਖੀ, ਕਬੀਰ ਬਿਕਾਰੈ ਚਿਤਵਤੇ, ਆਖਿਆ ਉਹ ਲੋਕ ਜਿਹੜੇ ਬੁਰਾਈ ਚਿਤਵਦੇ ਰਹਿੰਦੇ ਨੇ, ਜਦੋਂ ਬੋਲਣਾ ਉਹਨਾਂ ਨੇ ਫਿੱਕਾ ਬੋਲਣਾ। ਤੇ ਇੱਕ ਪਾਸੇ ਕਬੀਰ ਸਾਹਿਬ ਨੇ ਵੀ ਆਖਿਆ ਮੈਂ

0: ਇੱਦਾਂ ਕਰਦਾ। ਉਹਨਾਂ ਨੂੰ ਪੁੱਛਿਆ ਤੁਸੀਂ ਕੀ ਕਰਦੇ ਹੋ, ਉਹਨਾਂ ਨੇ ਆਖਿਆ ਚਿੱਤ ਸਿਮਰਨ ਕਰੋ। ਮੈਂ ਕੀ ਕਰਦਾ, ਆਪਣੇ ਚਿੱਤ ਵਿੱਚ ਸਿਮਰਨ ਕਰਦਾ, ਰੱਬ ਨੂੰ ਯਾਦ ਕਰਦਾ। ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਇਹਨਾਂ ਅੱਖਾਂ ਨਾਲ ਮੈਂ ਰੱਬ ਜੀ ਤੁਹਾਨੂੰ ਵੇਖ ਰਿਹਾ, ਤੁਹਾਡੇ ਹੀ ਦਿਦਾਰੇ ਕਰ ਰਿਹਾ। ਜੋ ਦਿਸੈ ਸੋ ਤੇਰਾ ਰੂਪ। ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਸ਼੍ਰਵਣ ਬਾਣੀ ਸੁਜਸਪੂਰ ਰਾਖੋ, ਤੇ ਮੈਂ ਆਪਣੇ ਕੰਨਾਂ ਦੇ ਵਿੱਚ ਤੇਰੇ ਸ੍ਰੇਸ਼ਟ ਸ਼ਬਦ ਨੂੰ ਰੱਖਿਆ ਹੋਇਆ। ਮੈਂ ਨਾ ਕੰਨਾਂ ਵਿੱਚ ਬੁਰਾਈ ਨਹੀਂ ਪੈਣ ਦਿੰਦਾ, ਨਿੰਦਿਆ ਨਹੀਂ ਪੈਣ ਦਿੰਦਾ, ਮੇਰਾ ਜੀਵਨ ਇੱਦਾਂ ਦਾ। ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਸ਼੍ਰਵਣ ਬਾਣੀ, ਸ਼੍ਰਵਣ ਦੇ ਵਿੱਚ ਕੀ ਹੈ, ਬਾਣੀ ਹੈ, ਕੰਨਾਂ ਵਿੱਚ ਚੰਗੀ ਬਾਣੀ ਹੈ, ਗੁਰੂ ਦਾ ਸ਼ਬਦ ਹੈ। ਸੁਜਸ, ਸੁਜਸ ਤੇਰਾ ਜਸ, ਪੂਰ ਰੱਖੋ। ਮੈਂ ਤੇ ਭਰਿਆ ਹੀ ਹੋਇਆ, ਜਿਵੇਂ ਕੋਈ ਭਾਂਡਾ ਪੂਰਾ ਨੱਕੋ ਨੱਕ ਭਰਿਆ ਹੋਵੇ, ਉਹਦੇ ਵਿੱਚ ਹੋਰ ਕੁਝ ਪੈ ਹੀ ਨਹੀਂ ਸਕਦਾ, ਹੋਰ ਕੁਝ ਨਹੀਂ ਪਵੇਗਾ। ਤੇ ਜਿਹੜਾ ਭਾਂਡਾ ਖਾਲੀ, ਉਹ 'ਚ ਜੋ ਮਰਜ਼ੀ ਪਾਈ ਜਾਓ। ਜੇ ਸਾਡੇ ਕੰਨਾਂ ਦਾ ਭਾਂਡਾ ਖਾਲੀ ਹੈ ਤੇ ਨਿੰਦਿਆ ਦਾ ਜ਼ਹਿਰ ਇਹਦੇ ਵਿੱਚ ਪਈ ਜਾਵੇਗਾ, ਤੇ ਜੇ ਇਹ ਕੰਨਾਂ ਦੇ ਭਾਂਡੇ ਵਿੱਚ ਗੁਰੂ ਦਾ ਸ਼ਬਦ ਹੈ, ਤੇ ਫਿਰ ਨਿੰਦਿਆ ਦਾ ਜ਼ਹਿਰ ਇਹਨਾਂ ਕੰਨਾਂ ਦੇ ਵਿੱਚ ਨਹੀਂ ਪਵੇਗਾ। ਜੇ ਚਿੱਤ ਵਿੱਚ ਰੱਬ ਦੀ ਯਾਦ ਹੈ, ਜੇ ਸੁਰਤ ਵਿੱਚ ਉਹ ਵਾਹਿਗੁਰੂ ਦਾ ਸ਼ਬਦ ਹੈ, ਤੇ ਫਿਰ ਇਸ ਸੁਰਤ ਦੇ ਵਿੱਚ ਬੁਰਾਈ ਨਹੀਂ ਪਵੇਗੀ। ਆਪੇ ਸੁਖੀ ਹਾਂ, ਆਪੇ ਸੁਖੀ ਮੈਂ। ਤੋ ਬਾਬਾ ਜੀ ਨੇ ਆਖਿਆ ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਸ਼੍ਰਵਣ ਬਾਣੀ ਸੁਜਸ ਪੂਰ ਰਾਖੋ, ਮਨ ਸੋ ਮਧੂਕਰ ਕਰੋ ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਜਾਪੋ। ਮੈਂ ਆਪਣੇ ਮਨ ਨੂੰ ਭੋਰਾ ਬਣਾ ਲਿਆ। ਭੋਰੇ ਦਾ ਕੰਮ ਕੀ ਹੁੰਦਾ, ਫੁੱਲਾਂ ਦੀ ਮੁਕਰੰਦ ਉੱਤੇ ਬਹਿਣਾ, ਸੁਗੰਧੀਆਂ ਲੈਣੀਆਂ। ਮਨ ਨੂੰ ਕੀ ਬਣਾ ਲਿਆ, ਭੋਰਾ ਬਣਾਇਆ, ਤੇ ਬਹਿੰਦਾ ਕਿੱਥੇ, ਗੁਰੂ ਦੇ ਸ਼ਬਦ ਉੱਤੇ, ਗੁਰੂ ਦੇ ਉਪਦੇਸ਼ ਉੱਤੇ। ਇਹ ਮਰਜ਼ੀ ਸਾਡੀ ਹੈ ਨਾ, ਮਨ ਨੂੰ ਤੁਸੀਂ ਡੱਡੂ ਬਣਾ ਲਓ ਤੇ ਚੱਕੜ ਵਿੱਚ ਜਾ ਕੇ ਬੈਠੇਗਾ, ਭੋਰਾ ਬਣਾ ਲਓ ਤੇ ਫੁੱਲ ਉੱਤੇ ਜਾ ਕੇ ਬੈਠੇਗਾ। ਖੁਰਾਕ ਦੋਵਾਂ ਦੀ ਵੱਖੋ ਵੱਖਰੀ ਹੈ। ਉਹ ਕਹਿੰਦੇ ਭੌਰੇ ਅਤੇ ਭੂੰਡ ਦੀ ਇੱਕੋ ਜਿਹੀ ਗੂੰਜ, ਕੰਮੀ ਪਿਆ ਜਾਣੀ ਉਹ ਭੌਰਾ, ਉਹ ਭੂੰਡ, ਗੂੰਜ ਇੱਕੋ ਜਿਹੀ ਹੁੰਦੀ, ਦੋਵੇਂ ਭੀ ਭੀ ਕਰਦੇ ਨੇ, ਭੌਰਾ ਵੀ ਤੇ ਭੂੰਡ ਵੀ, ਪਰ ਉਹਦੇ ਕੰਮਾਂ ਤੋਂ ਪਤਾ ਲੱਗ ਜਾਂਦਾ ਹੈ ਕਿਹੜਾ ਭੌਰਾ ਹੈ ਤੇ ਕਿਹੜਾ ਭੂੰਡ ਹੈ। ਭੌਰੇ ਅਤੇ ਭੂੰਡ ਦੀ ਇੱਕੋ ਜਿਹੀ ਗੂੰਜ, ਇੱਥੇ ਸਾਰੇ ਵੇਖਣ ਨੂੰ ਸਿੱਖ ਇੱਕੋ ਜਿਹੇ ਲੱਗਦੇ ਨੇ, ਭਲੇ ਹੀ ਲੱਗਦੇ ਨੇ, ਚੰਗੇ ਹੀ ਲੱਗਦੇ ਨੇ, ਗੂੰਜਾਂ ਤੇ ਸਾਰੇ ਹੀ, ਜਕਾਰੇ ਸਾਰੇ ਹੀ ਮਾਰੀ ਜਾਂਦੇ ਨੇ, ਨਾਰੇ ਸਾਰੇ ਹੀ ਮਾਰੀ ਜਾਂਦੇ ਨੇ, ਬਥੇਰੇ ਨੇ ਬਾਣੀ ਪੜ੍ਹਨ ਵਾਲੇ। ਕੰਮਾਂ ਤੋਂ ਪਤਾ ਲੱਗੇਗਾ ਨਾ ਵੀ ਕਿਹੜਾ ਭੌਰਾ ਸੀ ਤੇ ਕਿਹੜਾ ਭੂੰਡ ਸੀ, ਕਿਉਂਕਿ ਭੂੰਡ ਨੇ ਡੰਗ ਮਾਰ ਕੇ ਥਾਂ ਸਜਾ ਕੇ ਰੱਖ ਦੇਣੀ, ਤੇ ਭੌਰੇ ਨੇ ਤੇ ਅੰਮ੍ਰਿਤ ਰਸ ਪੀਣਾ। ਤਾਂ ਗੂੰਜ ਇੱਕੋ ਜਿਹੀ ਹੈ, ਜਕਾਰੇ ਵੀ ਇੱਕੋ ਜਿਹੇ ਨੇ, ਨਾਰੇ ਵੀ ਇੱਕੋ ਜਿਹੇ ਨੇ, ਸਾਰਾ ਕੁਝ ਇੱਕੋ ਜਿਹਾ ਹੀ ਹੈ। ਤੋ ਮਹਾਰਾਜ ਕਹਿੰਦੇ ਮਨ ਸੋ ਮਧੂਕਰ ਕਰੋ, ਮਨ ਜਿਹੜਾ ਹੈ ਉਹ ਮੈਨੂੰ ਭੌਰਾ ਬਣਾ ਲਿਆ। ਮਨ ਸੋ ਮਧੂਕਰ ਕਰੋ ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮੈਂ ਆਪਣੀ ਰਸਨਾ ਨਾਲ ਤੇਰਾ ਅੰਮ੍ਰਿਤ ਰੂਪੀ ਰਾਮ ਨਾਮ ਭਾਖਦਾ ਹਾਂ। ਭਾਖਣ ਦਾ ਮਤਲਬ ਹੈ ਕਹਿਣਾ, ਬੋਲਣਾ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ, ਮੈਂ ਤੋਂ ਮੋੜ ਮਹਿੰਗੀ ਲਈ ਜੀ ਸਟੈ। ਤੋ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਬੀਰ ਬਿਕਾਰੈ ਚਿਤ ਵਤੇ। ਆਖਿਆ ਇਹ ਕਬੀਰ ਜਿਹੜੇ ਆਪਣੇ ਜੀਵਨ ਵਿੱਚ ਕੇਵਲ ਬਦੀਆਂ ਹੀ ਚਿਤਵਦੇ ਨੇ, ਜਿਨ੍ਹਾਂ ਨੇ ਕੇਵਲ ਮਾੜਾ ਹੀ ਚਿਤਵਣਾ ਕਿਸੇ ਦਾ, ਝੂਠੇ ਕਰਤੇ ਆਸ, ਤੇ ਜਿਹੜੇ ਐਵੇਂ ਝੂਠੀਆਂ ਆਸਾਂ ਰੱਖੀ ਬੈਠੇ ਨੇ, ਝੂਠੇ ਕਰਤੇ ਆਸ। ਵੇਖੋ ਰੱਬ ਤੋਂ ਬਿਨਾਂ ਜਿਹੜੀ ਵੀ ਚੀਜ਼ ਨੂੰ ਤੁਸੀਂ ਜੀਵਨ ਦਾ ਆਧਾਰ ਮੰਨ ਕੇ ਬੈਠੇ ਹੋ, ਉਹ ਆਸ ਝੂਠੀ ਹੈ, ਇੱਕ ਦਿਨ ਬਿਨਸ ਜਾਵੇਗੀ। ਜੇ ਤੁਸੀਂ ਇਹ ਆਸ ਲਾ ਕੇ ਬੈਠੇ ਹੋ ਵੀ ਇਸ ਚੀਜ਼ ਤੋਂ ਮੈਨੂੰ ਆਨੰਦ ਸੁੱਖ ਮਿਲੇਗਾ, ਤੇ ਫਿਰ ਝੂਠੀ ਹੈ। ਇੱਕ ਗਾਥਾ ਬੜੀ ਪਿਆਰੀ ਆਉਂਦੀ ਹੈ, ਨਾਗਾਰਜਨ ਇੱਕ ਬੜਾ ਫਕੀਰ ਵੱਡਾ ਹੋਇਆ ਹੈ, ਉਹ ਤੁਰਿਆ ਜਾ ਰਿਹਾ ਸੀ ਕਿਸੇ ਪਿੰਡ ਦੇ ਵਿੱਚ, ਮਹਿਮਾ ਉਹਦੀ ਬੜੀ ਸੀ, ਸਾਧੂ ਸੀ ਉਹ, ਨਾਗਾਰਜਨ ਉਹਦਾ ਨਾਂ ਸੀ। ਤੇ ਉਹਨੂੰ ਨਾ ਰਾਜੇ ਦੀ ਰਾਣੀ ਮਿਲੀ ਇੱਕ ਦੀ, ਤੇ ਉਹਨੇ ਇੱਕ ਭਾਂਡਾ ਉਹਨੂੰ ਅਰਪਿਤ ਕਰਨਾ ਚਾਹਿਆ। ਵੈਸੇ ਨਾਗਾਰਜਨ ਦਾ ਕੰਮ ਕੀ ਹੁੰਦਾ ਸੀ ਵੀ ਉਹ ਲੋਕਾਂ ਦੇ ਘਰਾਂ ਅੱਗੇ ਜਾਂਦਾ ਸੀ, ਖੱਪਰ ਉਹਦੇ ਹੱਥ ਵਿੱਚ, ਸਮਝਣ ਮਾਤਰ ਸਾਖੀ ਹੈ, ਗੁਰਮਤ ਨਹੀਂ ਕਹਿੰਦੀ ਤੁਸੀਂ ਘਰਾਂ ਅੱਗੇ ਜਾ ਕੇ ਖੱਪਰ ਫੜ ਕੇ ਮੰਗੋ, ਪਰ ਚਲੋ ਕਿਸੇ ਦੇ ਜੀਵਨ ਤੋਂ ਵੀ ਕੋਈ ਸਬਕ ਲੈ ਮਿਲੇ ਤੇ ਲੈ ਲੈਣਾ ਚਾਹੀਦਾ। ਉਹਦੇ ਹੱਥ ਵਿੱਚ ਲੱਕੜ ਦਾ ਕਾਸਾ ਹੁੰਦਾ ਸੀ, ਕਾਸਾ ਸਮਝਦੇ ਭਾਂਡਾ, ਜਿਹਦੇ ਵਿੱਚ ਉਹ ਭਿੱਖਿਆ ਮੰਗਦਾ ਹੁੰਦਾ ਸੀ, ਭਿੱਖਿਆ ਦਾ ਪੱਤਰ ਇੱਦਾਂ ਅੱਗੇ ਕਰਨਾ, ਲੋਕਾਂ ਨੇ ਜੋ ਮਾੜਾ ਮੋਟਾ ਪਾ ਦੇਣਾ ਉਹਨੇ ਮਤਲਬ ਰੱਬ ਦਾ ਨਾਂ ਲੈ ਕੇ ਤੇ ਆਪਣੇ ਰਾਹ ਪੈ ਜਾਣਾ। ਤੇ ਰਾਣੀ ਦੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਇਹਨੂੰ ਸੋਨੇ ਦਾ ਹੀਰਿਆਂ ਜੜਿਆ ਮੈਂ ਇੱਕ ਕਾਸਾ ਦੇ ਦੇਵਾਂ। ਉਹ ਨਾਗਾਰਜਨ ਦੇ ਕੋਲ ਆਈ, ਕਹਿੰਦੀ ਵੀ ਮੇਰੀ ਇੱਛਾ ਹੈ ਵੀ ਮੈਂ ਤੁਹਾਨੂੰ ਇਹ ਸੋਨਾ, ਸੋਨੇ ਦਾ ਬਣਿਆ ਹੋਇਆ ਇਹ ਬਾਟਾ ਅਰਪਿਤ ਕਰਾਂ। ਹੁਣ ਨਾਗਾਰਜਨ ਉਹ ਸਾਧੂ ਨਹੀਂ ਹੈ ਜਿਹੜਾ ਸੋਨੇ ਤੋਂ ਭੱਜਦਾ ਏ। ਵੇਖੋ ਦੋਵੇਂ ਝੂਠੇ ਹੁੰਦੇ ਨੇ, ਪਤਾ ਕਿਹੜਾ, ਦੋਵੇਂ ਹੀ ਅਗਿਆਨੀ ਨੇ। ਜਿਹੜਾ ਸੋਨਾ ਛੱਡਣ ਦਾ ਦਾਅਵਾ ਕਰਦਾ ਉਹ ਵੀ ਅਗਿਆਨੀ ਹੈ, ਜਿਹੜਾ ਪਕੜਨ ਦਾ ਦਾਅਵਾ ਕਰਦਾ ਉਹ ਵੀ, ਦੋਵੇਂ ਇੱਕੋ ਜਿਹੇ ਨੇ, ਕੋਈ ਫਰਕ ਨਹੀਂ ਹੈ। ਛੱਡਣ ਵਾਲੇ ਤੇ ਪਕੜਨ ਵਾਲੇ ਵਿੱਚ ਕੋਈ ਫਰਕ ਨਹੀਂ ਹੈ। ਆਪਾਂ ਆਮ ਤੁਸੀਂ ਵੇਖੋਗੇ, ਕਹਿੰਦੇ ਬਾਬਾ ਜੀ ਨੇ ਘਰ ਬਾਰ ਛੱਡਿਆ ਹੋਇਆ, ਉਹ ਵੀ ਗਲਤ ਹੈ, ਤੇ ਜੇ ਕੋਈ ਘਰ ਨੂੰ ਪਕੜ ਕੇ ਬੈਠਾ ਤੇ ਉਹ ਵੀ ਗਲਤ ਹੈ। ਸਮਝ ਲੱਗੀ? ਤੋ ਇਹ ਖੇਡ ਹੀ ਉਲਟੀ ਹੈ। ਉਹ ਜਦੋਂ ਉਹਨੇ ਸੋਨੇ ਦਾ, ਉਹ ਕਹਿੰਦਾ ਜੀ ਮੇਰਾ ਚੱਲੀ ਜਾਂਦਾ ਹੈ, ਮੈਂ ਕੀ ਕਰਨਾ। ਕਹਿੰਦੀ ਨਹੀਂ ਮੇਰੀ ਇੱਛਾ ਹੈ, ਉਹਨੇ ਲੈ ਲਿਆ। ਹੁਣ ਵੇਖੋ ਹੈ ਫਕੀਰ ਸੀ ਪਰ ਉਹਨੇ ਛੱਡਿਆ ਨਹੀਂ, ਉਹਨੇ ਲੈ ਲਿਆ। ਜਿਹੜਾ ਛੱਡਣਾ ਹੁੰਦਾ ਨਾ ਇੱਥੇ ਹੁੰਦਾ, ਤਿਆਗ ਇੱਥੇ ਹੈ, ਸੁਰਤ ਵਿੱਚ ਹੈ। ਉਹ ਕਹਿੰਦਾ ਚਲੋ ਆਪਾਂ ਮੰਗਣਾ ਹੀ ਹੈ, ਫਿਰ ਲੱਕੜ ਦੀ ਬਜਾਏ ਚ ਮੰਗ ਲਿਆ ਕਰਾਂਗੇ, ਕੰਮ ਤੇ ਆਪਣਾ ਉਹੀ ਰਹਿਣਾ, ਕੰਮ ਥੋੜਾ ਛੱਡ ਦੇਣਾ। ਉਹ ਕਹਿੰਦੀ ਅਜੀਬ ਕਿਸਮ ਦਾ ਸਾਧੂ ਹੈ। ਕਹਿੰਦਾ ਪਰ ਰਾਣੀ ਇੱਕ ਗੱਲ ਦੱਸਾਂ, ਇਹਦੇ ਨਾਲ ਸਾਨੂੰ ਇੱਕ ਫਰਕ ਪਵੇਗਾ ਵੀ ਇਹਦਾ ਇਹ ਸੋਨਾ ਹੋਣ ਕਰਕੇ ਹੋ ਸਕਦਾ ਹੈ ਵੀ ਕੋਈ ਚੋਰ ਡਕੈਤ ਪਿੱਛੇ ਪੈ ਜਾਵੇ। ਤੇ ਉਹ ਆਂਦੀ ਵੀ ਨਹੀਂ ਤੁਸੀਂ ਰੱਖ ਲਓ। ਉਹ ਲੈ ਕੇ ਜੀ ਨਿਕਲਿਆ, ਕਿਸੇ ਪਿੰਡ ਗਿਆ ਤੇ ਚੋਰ ਦੀ ਨਿਗਾਹ ਪੈ ਗਈ ਕਿਸੇ ਦੀ। ਹੁਣ ਨਾਗਾਰਜਨ ਤੁਰਿਆ ਜਾ ਰਿਹਾ, ਉਹਨੂੰ ਪਤਾ ਲੱਗਦਾ ਵੀ ਮੇਰੇ ਪਿੱਛੇ ਕੋਈ ਤੁਰਿਆ ਆਉਂਦਾ। ਸੁੱਝ ਤੇ ਉਹਨੂੰ ਗਈ ਵੀ ਕਿਉਂ ਤੁਰਿਆ ਆਉਂਦਾ, ਚੋਰ ਸੀ ਨਾ ਉਹ, ਸੁੱਝ ਉਹਨੂੰ ਗਈ। ਉਹ ਭੀਖ ਮੰਗ ਰਿਹਾ ਹੈ, ਨਾਲ ਪਿੱਛੇ ਪਿੱਛੇ ਚੋਰ ਤੁਰਦਾ ਹੋਇਆ ਸੋਚ ਰਿਹਾ ਕੈਸਾ ਬੰਦਾ ਹੈ, ਹੱਥ ਵਿੱਚ ਸੋਨੇ ਦਾ। ਹੁਣ ਨਾਗਾਰਜਨ ਉਹ ਅਵਸਥਾ ਵਿੱਚ ਪਹੁੰਚਿਆ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਸੁੱਖ ਸਨੇਹ ਯਾਰ ਭੈ ਨਹੀਂ ਜਾ ਕੇ ਕੰਚਨ ਮਾਟੀ। ਰੱਬ ਦੇ ਬੰਦੇ ਲਈ ਸੋਨਾ ਵੀ ਮਿੱਟੀ ਹੈ, ਉਹਦੇ ਲਈ ਸੋਨਾ ਵੀ ਕੀ ਹੈ, ਮਿੱਟੀ ਵਰਗਾ ਹੀ ਹੈ, ਇੱਕ ਧਾਤੂ ਵਰਗੀ ਧਾਤੂ ਹੈ। ਮੇਰੇ ਤੁਹਾਡੇ ਲਈ ਬੜੀ ਵੱਡੀ ਚੀਜ਼ ਹੋ ਸਕਦਾ। ਤੇ ਉਹ ਪਿੱਛੇ ਦੱਬਵੀਂ ਪੈੜ ਵਿੱਚ ਤੁਰਿਆ ਆ ਰਿਹਾ, ਉਹਨੂੰ ਸੁੱਝ ਗਈ ਵੀ ਕੋਈ ਮੇਰੇ ਪਿੱਛੇ ਹੈ। ਖੈਰ ਪਿੰਡ ਤੋਂ ਬਾਹਰ ਉਹ ਕਿਸੇ ਥਾਂ ਉੱਤੇ ਉਹਨੇ ਪੜਾਅ ਕੀਤਾ, ਕੋਈ ਗੁਫਾ ਜੀ ਸੀ ਇੱਕ, ਉਹਦੀ ਛੋਟੀ ਜਿੱਦਾਂ ਬਾਰੀ ਟੁੱਟੀ ਹੋਈ। ਤੇ ਇਹ ਚੋਰ ਵੀ ਦਬਵੀਂ ਪੈੜ ਦੇ ਵਿੱਚ ਪਿੱਛੇ ਪਿੱਛੇ ਚੱਲਿਆ ਗਿਆ ਤੇ ਬਾਰੀ ਲਾਗੇ ਜਾ ਕੇ ਬਾਹਰਲੇ ਬੰਨੇ ਬਹਿ ਗਿਆ। ਨਾਗਾਰਜਨ ਹੁਣ ਅੰਦਰ ਬੈਠਾ ਸੋਚਦਾ ਏ, ਕਹਿੰਦਾ ਵੀ ਇਹ ਹੁਣ ਪਿੱਛੇ ਆ ਗਿਆ, ਇਹਨੂੰ ਚੁੱਕਣ ਆਇਆ ਏ। ਕਹਿੰਦਾ ਵੀ ਮੈਂ ਨਾ ਆਪਦਾ ਸਮਾਂ ਵੇਸਟ ਕਰਾਂ ਤੇ ਨਾ ਇਹਦਾ ਕਰਾਂ, ਇਹ ਜੇ ਲੈਣ ਆਇਆ ਏ ਤੇ ਇਹਨੇ ਲੈ ਹੀ ਜਾਣਾ। ਉਹਨੇ ਕੀ ਕੀਤਾ ਵੀ ਉਹਨੇ ਬਾਰੀ ਦੇ ਵਿੱਚੋਂ ਕਟੋਰਾ ਬਾਹਰ ਸੁੱਟ ਦਿੱਤਾ। ਅੱਛਾ, ਚੋਰ ਨੇ ਉਸ ਕਟੋਰੇ ਨੂੰ ਚੁੱਕਿਆ ਪਰ ਉਹ ਤੁਰਿਆ ਨਹੀਂ। ਉਹ ਕਹਿੰਦਾ ਕਮਾਲ ਹੈ ਕਿ ਮੈਂ ਸਮਝ ਰਿਹਾ ਸੀ ਵੀ ਮੈਨੂੰ ਜੀਵਨ ਦਾ ਸੁੱਖ ਮਿਲੇਗਾ ਕਿਉਂਕਿ ਮੈਨੂੰ ਸੋਨੇ ਦਾ ਕਟੋਰਾ ਮਿਲਿਆ, ਕੋਈ ਹੋਰ ਸ਼ੈ ਵੀ ਹੈ ਜਿਹੜੀ ਕਟੋਰੇ ਨਾਲੋਂ ਉੱਤਮ ਹੈ। ਵੈਸੇ ਸੋਨਾ ਬੜੀ ਵੱਡੀ ਚੀਜ਼ ਹੈ, ਵੀ ਇਹ ਫਕੀਰ ਹੈ, ਇਹਦੇ ਕੋਲ ਹੋਰ ਕੁਝ ਨਹੀਂ, ਇੱਕੋ ਕਟੋਰਾ ਸੀ ਤੇ ਇਹਨੇ ਉਹ ਵੀ ਸੁੱਟ ਦਿੱਤਾ ਮੇਰੇ ਵੱਲ। ਉਹਨੇ ਬਾਰੀ ਦੇ ਵਿੱਚੋਂ ਹੀ ਉਹਨੂੰ ਆਵਾਜ਼ ਮਾਰੀ ਨਾਗਾਰਜਨ ਨੂੰ। ਉਹ ਕਹਿੰਦਾ ਜੀ ਮੈਂ ਜੇ ਤੁਸੀਂ ਕਹੋ ਤੇ ਮੈਂ ਆਇਆ ਤੇ ਸੋਨਾ ਲੈਣ ਸੀ, ਮੈਨੂੰ ਮੈਂ ਸਮਝਿਆ ਵੀ ਜ਼ਿੰਦਗੀ ਦਾ ਸੁੱਖ ਇਹਦੇ ਵਿੱਚ ਹੀ ਹੈ, ਪਰ ਤੁਸੀਂ ਜਿਹੜੇ ਸਹਿਜ ਲਾਲ ਇਹਨੂੰ ਸੁੱਟਿਆ, ਮੈਂ ਕੁਝ ਜਾਣਨਾ ਚਾਹੁੰਦਾ। ਕਹਿੰਦਾ ਵੀ ਜਾਣਨਾ ਕੀ ਹੈ, ਵੀ ਮੈਂ ਸੋਚਿਆ ਵੀ ਐਵੇਂ ਤੇਰਾ ਵੀ ਸਮਾਂ ਬਰਬਾਦ ਹੋ ਰਿਹਾ, ਵੀ ਤੂੰ ਹੀ ਬੜੀ ਡੀਕ ਲਾ ਕੇ ਬੈਠਾ, ਵੀ ਤੂੰ ਲੈ ਜਾ। ਕਹਿੰਦਾ ਨਹੀਂ ਹੁਣ ਮੈਂ ਲੈ ਕੇ ਨਹੀਂ ਜਾਣਾ, ਹੁਣ ਮੈਂ ਪੁੱਛਣਾ ਏ ਵੀ ਜ਼ਿੰਦਗੀ ਦਾ ਜਿਹੜਾ ਸੁੱਖ ਹੈ ਉਹ ਕਿੱਥੇ ਪਿਆ ਹੈ। ਮੈਂ ਤਾਂ ਸਮਝਿਆ ਸੋਨੇ ਵਿੱਚ ਉਹ ਚੀਜ਼ ਤੁਹਾਡੇ ਕੋਲ ਸੀ, ਤੁਸੀਂ ਤਾਂ ਛੱਡ ਦਿੱਤੀ। ਉਹ ਕਹਿੰਦਾ ਜੇ ਤੁਸੀਂ ਕਹੋ ਤੇ ਮੈਂ ਅੰਦਰ ਆ ਜਾ। ਕਹਿੰਦਾ ਆ ਜਾ। ਕਹਿੰਦਾ ਮੈਂ ਚੋਰ ਹਾਂ। ਕਹਿੰਦਾ ਚੋਰ ਤੋਂ ਪਹਿਲਾਂ ਸੀ, ਹੁਣ ਨਹੀਂ ਰਿਹਾ, ਹੁਣ ਨਹੀਂ ਰਿਹਾ। ਕਹਿੰਦਾ ਮੈਂ ਜਿੰਨੇ ਸਾਧਾਂ ਕੋਲ ਅੱਜ ਤਾਈਂ ਗਿਆ ਉਹਨਾਂ ਨੇ ਕਿਹਾ ਵੀ ਤੂੰ ਚੋਰ ਹੈ, ਉਹਨਾਂ ਨੇ ਮੈਨੂੰ ਲਾਗੇ ਨਹੀਂ ਲੱਗਣ ਦਿੱਤਾ। ਕਹਿੰਦਾ ਪਹਿਲਾਂ ਏ ਤੂੰ ਜਿਹੜਾ ਮੈਨੂੰ ਕਹਿ ਰਿਹਾ ਵੀ ਮੇਰੇ ਕੋਲ ਆ ਜਾ। ਇੱਥੇ ਸਾਧ ਤੇ ਚੋਰ ਇੱਕੋ ਜਿਹੇ ਨੇ। ਚਲੋ ਖੈਰ ਲੰਮੀ ਕਹਾਣੀ ਹੈ। ਉਹਨੂੰ ਗਿਆਨ ਹੋਇਆ, ਸੋਝੀ ਪ੍ਰਾਪਤ ਹੋਈ ਤੇ ਉਹਦਾ ਸ਼ਿਸ਼ ਬਣਿਆ, ਚੇਲਾ ਬਣਿਆ। ਤੂੰ ਕਹਿਣ ਤੋਂ ਭਾਵ ਕੀ ਹੈ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ, ਆਪਣੀ ਲਾਈਫ ਵਿੱਚ ਪਦਾਰਥ ਨੂੰ ਕਈ ਵਾਰ ਇੰਨੀ ਇੰਪੋਰਟੈਂਸ ਦੇ ਦਿੰਦੇ ਹਾਂ, ਸਾਨੂੰ ਲੱਗਦਾ ਹੈ ਵੀ ਇਹਦੇ ਵਿੱਚ ਹੀ ਸੁੱਖ ਹੈ, ਪਰ ਨਹੀਂ, ਇਹਦੇ ਵਿੱਚ ਸੁੱਖ ਨਹੀਂ ਹੈ। ਸਹੂਲਤ ਹੋ ਸਕਦੀ ਹੈ ਲਾਈਫ ਦੀ, ਜ਼ਿੰਦਗੀ ਦੀ ਬਾਹਰੀ ਸਹੂਲਤ ਹੋ ਸਕਦੀ ਹੈ, ਪਰ ਜਿਹੜਾ ਟਿਕਾ ਹੈ, ਜਿਹੜੀ ਅੰਦਰ ਦੀ ਸ਼ਾਂਤੀ ਹੈ, ਜਿਹੜਾ ਧਨ, ਜਿਹੜਾ ਸੋਨਾ ਅੰਦਰ ਦਾ ਉਸ ਸਾਧੂ ਕੋਲ ਸੀ, ਉਹ ਸੋਨੇ ਦੇ ਕਟੋਰੇ ਦੇ ਵਿੱਚ ਨਹੀਂ ਸੀ। ਤੋ ਬਾਬਾ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ, ਅਗਲੇ ਸਲੋਕ ਵਿੱਚ ਕਹਿ ਕੇ ਸਮਾਪਤੀ ਕਰਾਂ। ਉਹਨਾਂ ਨੇ ਹੁਣ ਤਰੀਕਾ ਦੱਸਿਆ ਵੀ ਅਸਲ ਵਿੱਚ ਸੁੱਖ ਪਿਆ ਕਿੱਥੇ ਹੈ। 206 ਨੰਬਰ ਸਲੋਕ ਵਿੱਚ ਕਬੀਰ ਸਾਹਿਬ ਕਹਿਣ ਲੱਗੇ, ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਸੁਖੀ ਉਹ ਹੀ ਹੈ, ਬਾਕੀ ਸਾਰੇ ਕੌਣ ਨੇ? ਦੁਖੀ ਨੇ। ਜਿੰਨੇ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਲੱਗਦਾ ਹੈ ਵੀ ਨਾ ਇਸ ਬੰਦੇ ਨੇ ਬੜੀ ਉੱਚੀ ਚੀਜ਼ ਦੀ ਪ੍ਰਾਪਤੀ ਕਰ ਲਈ ਹੈ, ਉਹਨੂੰ ਜਾ ਕੇ ਪੁੱਛ ਲਾ ਤੈਨੂੰ ਤੇ ਜ਼ਿੰਦਗੀ ਦੀ ਉੱਚੀ ਚੀਜ਼ ਮਿਲ ਗਈ ਹੈ ਨਾ, ਤੂੰ ਸੁਖੀ ਹੋ ਗਿਆ, ਮੈਨੂੰ ਤੇ ਅਜੇ ਚੱਲ ਨਹੀਂ ਮਿਲੀ। ਉਹਦਾ ਵੀ ਜਵਾਬ ਇਹ ਹੋਵੇਗਾ ਨਹੀਂ। ਤੋ ਖੈਰ ਗੁਰੂ ਕਿਰਪਾ ਕਰੇ, ਇਤ ਉਤ ਕਤੇ ਨਾ ਡੋਲੀ ਜਿਸ ਰਾਖੈ ਸਿਰਜਣਹਾਰ। ਤੋ ਉਸ ਬੰਦੇ ਦੇ ਅੰਦਰ ਦੀ ਡਾਵਾਂ ਡੋਲਤਾ ਖਤਮ ਹੋ ਜਾਂਦੀ, ਉਹ ਡੋਲਦਾ ਨਹੀਂ ਜਿਹਨੂੰ ਸੱਚੀ ਸਿਰਜਣਹਾਰ ਵਾਹਿਗੁਰੂ ਆਪਣਾ ਸਿਮਰਨ ਦੇ ਕੇ ਰੱਖ ਲੈਂਦਾ ਹੈ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੈ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਭਗਤ ਜੀ ਦੇ ਪਾਵਨ ਪਿੱਤਰ ਬਾਣੀ ਦੇ ਵਿੱਚੋਂ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਵੈਸੇ ਸੁੱਖ ਜਿਨ੍ਹਾਂ 'ਚ ਅਸੀਂ ਮੰਨਦੇ ਹਾਂ ਉਹ ਸੁੱਖ ਲਈ ਅਸੀਂ ਭੱਜੇ ਫਿਰਦੇ ਹਾਂ। ਪਾਤਸ਼ਾਹ ਨੇ ਬਾਣੀ ਵਿੱਚ ਹੋਰ ਵੀ ਸਾਡੇ ਨਾਲ ਬਚਨ ਸਾਂਝੇ ਕੀਤੇ ਨੇ, ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸੋ ਗੁਰੂ ਕਿਰਪਾ ਕਰੇ ਆਪਾਂ ਨਾਮ ਸਿਮਰਨ ਬੰਦਗੀ ਅਤੇ ਭਗਤੀ ਨਾਲ ਸੁੱਖ ਪ੍ਰਾਪਤ ਕਰਨ ਦਾ ਯਤਨ ਕਰੀਏ। ਇਹ ਦੁਨਿਆਵੀ ਵਸਤਾਂ ਨੇ, ਇਹ ਕਦੀ ਆਉਂਦੀਆਂ ਨੇ ਅਤੇ ਕਦੀ ਜਾਂਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਸਾਹਿਬ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲੇ ਜਥੇ ਨੂੰ ਸਰਵਣ ਕਰੀਏ ਢਾਡੀ ਵਾਰਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਰਹਿਮਤਾਂ ਦੇ ਸਾਗਰ ਬਖਸ਼ਿਸ਼ਾਂ ਦੇ ਭੰਡਾਰ ਕਮਾਲੇ ਕਰੀਮ ਵਾਲੀਏ ਕੁਲ ਆਲਮ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਿਹਨੂੰ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਤੁਸੀਂ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਔਰ ਰਹਿਮਤ ਦੀ ਭੀਖ ਮੰਗਣ ਵਾਸਤੇ ਗੁਰੂ ਪਿਆਰਿਓ ਆਪਾਂ ਆਉਂਦੇ ਹਾਂ। ਅਸੀਂ ਭਿਖਾਰੀ ਹਾਂ ਗੁਰੂ, ਆਪਾਂ ਗੁਰੂ ਚਰਨਾਂ ਦੇ ਭਿਖਾਰੀ ਹਾਂ, ਮੰਗਤੇ ਬਣ ਕੇ ਆਈਦਾ ਤੇ ਮੰਗਤਿਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ। ਗੁਰੂ ਪਿਆਰਿਓ ਜਿਹੜਾ ਕੋਈ ਦਾਤਾ ਬਣ ਕੇ ਆਵੇ ਉਹਨੂੰ ਕੀ ਲੋੜ ਹੈ, ਉਹਨੂੰ ਨੇ ਜਿਹੜਾ ਹੰਕਾਰ ਵਿੱਚ ਆਵੇ ਉਹਨੂੰ ਨਹੀਂ ਕੁਛ ਮਿਲਦਾ। ਹਮ ਭੀਖ ਕੇ ਭਿਖਾਰੀ ਤੇਰੇ, ਤੂੰ ਨਿੱਜ ਪਤ ਹੈ ਦਾਤਾ, ਤੂੰ ਦਾਤਾ, ਅਸੀਂ ਤਾਂ ਤੇਰੇ ਭਿਖਾਰੀ ਬਣ ਕੇ ਤੇਰੇ ਚਰਨਾਂ ਦੇ ਵਿੱਚ ਆਏ। ਸਤਿਗੁਰੂ ਕਿਰਪਾ ਕਰਨ, ਸਾਡੀਆਂ ਭਿਖਾਰੀਆਂ ਦੀਆਂ ਝੋਲੀਆਂ ਰਹਿਮਤਾਂ ਦੇ ਨਾਲ ਭਰ ਦੇਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀ ਨੂੰ ਰਹਿਮਤਾਂ ਦੀਆਂ ਦਾਤਾਂ ਬਖਸ਼ ਦੇਣ। ਸੋ ਆਓ, ਲੜੀਵਾਰ ਇਤਿਹਾਸ ਜਦੋਂ ਦਾ ਢਾਡੀ ਜਥਾ ਆਪਦੀ ਸੇਵਾ ਦੇ ਵਿੱਚ ਹੈ ਔਰ ਗੁਰ ਇਤਿਹਾਸ ਸ਼ਾਮਾਂ ਦੇ ਵਕਤ ਗੁਰ ਇਤਿਹਾਸ ਤੇ ਦੁਪਹਿਰ ਦੇ ਦੀਵਾਨ ਦੇ ਵਿੱਚ ਸਿੱਖ ਇਤਿਹਾਸ, ਸਿੱਖ ਰਾਜ ਕਿਵੇਂ ਬਣਿਆ ਸੀ ਉਹ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਤੇ ਇੱਕ ਕੱਲ੍ਹ ਦੀ ਦਿਹਾੜੀ ਤੇ ਪਰਸੋਂ ਦੀ ਅੱਧੀ ਕੁ ਦਿਹਾੜੀ ਤੁਹਾਡੇ ਕੋਲ ਹੈ, ਤੁਸੀਂ ਬੜਾ ਮਾਣ ਬਖਸ਼ਿਆ। ਸਤਿਗੁਰੂ ਕਿਰਪਾ ਕਰਨ, ਉਸ ਤੋਂ ਜਿੰਨੀ ਕੁ ਸੇਵਾਵਾਂ ਅਸੀਂ ਨਿਭਾ ਸਕੇ ਹਾਂ ਤੁਸੀਂ ਇੰਨੀਆਂ ਕੁ ਪ੍ਰਵਾਨ ਕਰਨੀਆਂ, ਫਿਰ ਕਿਤੇ ਜਿਉਂਦੇ ਰਹਿ ਦਾਤੇ ਨੇ ਸਾਹ ਬਖਸ਼ੇ ਹੋਏ ਤੇ ਤੁਹਾਡੇ ਦਰਸ਼ਨ ਦਾਰੇ ਫਿਰ ਉਸ ਮਾਲਕ ਨੇ ਲਿਖੇ ਹੋਏ ਤੇ ਤੁਹਾਡੇ ਚਰਨਾਂ ਦੇ ਵਿੱਚ ਫਿਰ ਅਸੀਂ ਸੇਵਾਵਾਂ ਨਿਭਾਉਣ ਦਾ ਯਤਨ ਕਰਾਂਗੇ। ਸੋ ਪਿਛਲੇ ਇਤਿਹਾਸ ਦੇ ਵਿੱਚ ਜਿਹੜੀ ਆਪਾਂ ਕੱਲ੍ਹ ਲੜੀ ਸਮਾਪਤ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸੀ, ਮੈਂ ਟੂਕ ਮਾਤਰ ਉਹਦੇ ਵਿੱਚੋਂ ਦੱਸ ਕੇ ਤੇ ਫਿਰ ਇਸੇ ਲੜੀ ਨੂੰ ਅੱਗੇ ਨੂੰ ਤੋਰਨ ਦਾ ਯਤਨ ਕਰਾਂ। ਬਾਬਾ ਬਕਾਲੇ ਵਿਖੇ ਜਿੱਥੇ 22 ਮੰਜੀਆਂ ਲੱਗ ਚੁੱਕੀਆਂ ਸਨ, ਉੱਥੇ ਗੁਰੂ ਕਾ ਇੱਕ ਸਿੱਖ ਆਇਆ ਮੱਖਣ ਸ਼ਾਹ ਲਬਾਣਾ ਔਰ ਫਿਰ 22 ਜਦੋਂ ਬਾਹੀਆਂ ਦੇ ਵਿੱਚੋਂ ਸੱਚੇ ਸਤਿਗੁਰ ਦੀ ਸਨਾਖਸ਼ ਕਰ ਲੈਂਦਾ ਹੈ ਤੇ ਫਿਰ 22 ਹਰਨ ਹੋ ਜਾਂਦੇ ਆ ਤੇ ਜਾਣ ਲੱਗੇ ਉਹਨਾਂ ਬਾਹੀਆਂ ਦੇ ਵਿੱਚੋਂ ਜਿਹੜਾ ਧੀਰਮਲ ਸੀ ਨਾ, ਹੁਣ ਇਹ ਆਪਣੇ ਗੁੰਡਿਆਂ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਉੱਤੇ ਜਾਨ ਲੇਵਾ ਹਮਲਾ ਕਰਦਾ ਹੈ। ਇਹਦੇ ਕੋਲ ਸ਼ੀਹਾਂ ਮਸੰਦ ਸੀ, ਅੱਤ ਦਰਜੇ ਦਾ ਬਦਮਾਸ਼ ਬੰਦਾ ਸੀ ਉਹ, ਗੁਰੂ ਮਹਾਰਾਜ ਜੀ ਦੇ ਸੀਸ ਦਾ ਨਿਸ਼ਾਨਾ ਤੱਕ ਕੇ ਗੋਲੀ ਚਲਾ ਦਿੱਤੀ ਹੈ ਤੇ ਗੁਰੂ ਮਹਾਰਾਜ ਜੀ ਦੇ ਮੱਥੇ ਨੂੰ ਨਾਲ ਛੋਹ ਕੇ ਜ਼ਖਮ ਕਰਕੇ ਅੱਗੇ ਲੰਘ ਗਈ, ਵਾਲ ਵਾਲ ਬਚ ਗਏ ਸਤਿਗੁਰੂ ਧੰਨਵਾਦ ਗੁਰੂ ਮਹਾਰਾਜ ਜੀ। ਔਰ ਫਿਰ ਇੱਥੇ ਮੱਖਣ ਸ਼ਾਹ ਲਬਾਣਾ ਇਹਨਾਂ ਦੇ ਕੋਲੋਂ ਬਦਲਾ ਲੈਣਾ ਚਾਹੁੰਦਾ ਹੈ, ਜਿਹੜਾ ਸਮਾਨ ਲੁੱਟ ਕੇ ਲਿਆ ਸੀ ਉਹ ਸਾਰਾ ਵਾਪਸ ਲਿਆਂਦਾ, ਪਰ ਧੰਨ ਗੁਰੂ ਤੇਗ ਬਹਾਦਰ ਜੀ ਦੀ ਮਹਾਰਾਜ ਜੀ ਦੀ ਰਹਿਮ ਦਿਲੀ ਆਪਾਂ ਦੇਖੀਏ ਕਿ ਸੱਚੇ ਸਤਿਗੁਰਾਂ ਨੇ ਆਪਣੇ ਹੀ ਸਿੱਖ ਨੂੰ ਮੱਖਣ ਸ਼ਾਹ ਨੂੰ ਵਰਜਿਆ, ਨਹੀਂ ਮੱਖਣ ਸ਼ਾਹ ਇਹ ਇੱਦਾਂ ਨਹੀਂ ਕਰਨਾ, ਇਹ ਜੋ ਲੁੱਟ ਕੇ ਲੈ ਗਏ ਲਿਜਾਣ ਦਿਓ ਕੋਈ ਗੱਲ ਨਹੀਂ। ਸੋ ਗੁਰੂ ਪਿਆਰਿਓ ਗੁਰੂ ਮਹਾਰਾਜ ਪ੍ਰਗਟ ਹੁੰਦੇ ਨੇ ਸੰਗਤਾਂ ਦਾ ਹਜ਼ੂਮ ਬਾਬੇ ਬਕਾਲੇ ਵਿਖੇ ਫਿਰ ਪਹੁੰਚਦਾ ਹੈ ਤੇ ਗੁਰੂ ਮਹਾਰਾਜ ਫਿਰ ਧਰਮ ਪ੍ਰਚਾਰ ਵਾਸਤੇ ਨਿਕਲਦੇ ਨੇ। ਮੈਂ ਬੇਨਤੀ ਕਰ ਚੁੱਕਾ ਸੀ ਕਿ ਮਾਤਾ ਗੁਜਰੀ ਜੀ ਨਾਲ ਉਹਨਾਂ ਦੀ ਸ਼ਾਦੀ ਹੋ ਚੁੱਕੀ ਹੈ, ਲੇਕਿਨ ਘਰ ਦੇ ਵਿੱਚ ਅਜੇ ਸੰਤਾਨ ਕੋਈ ਨਹੀਂ ਸੀ, ਉਦੋਂ ਜਦੋਂ ਇੱਥੋਂ ਚੱਲਿਆ ਨਾ ਸੰਤਾਨ ਨਹੀਂ ਸੀ। ਔਰ ਸਾਡੇ ਇਤਿਹਾਸਕਾਰ ਕਹਿੰਦੇ ਨੇ ਨਾ 31-32 ਸਾਲਾਂ ਬਾਅਦ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਦੇ ਵਿੱਚ ਗੋਬਿੰਦ ਰਾਏ ਜੀ ਪ੍ਰਗਟ ਹੋਏ ਸੀ। ਜੇ ਕਿਤੇ ਆਪਾਂ ਸਮਾਜ ਵੱਲ ਝਾਤੀ ਮਾਰ ਕੇ ਦੇਖੀਏ ਇੰਨਾ ਸਮਾਂ ਕੋਈ ਬਰਦਾਸ਼ਤ ਕਰਦਾ, ਸਾਲ ਦੋ ਸਾਲ ਘਰ ਦੇ ਵਿੱਚ ਨਵਾਂ ਜੀ ਨਾ ਆਵੇ, ਡਾਕਟਰਾਂ ਦੀਆਂ ਪੁੱਛਾਂ, ਡਾਕਟਰ ਕੋਈ ਚੰਗਾ ਹੈ, ਕੋਈ ਬਾਬਾ, ਕੋਈ ਸਿਆਣਾ, ਜੇ ਕਿਤਿਓਂ ਵੀ ਗੱਲ ਨਾ ਬਣੇ ਤੇ ਫਿਰ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਨ ਵਾਸਤੇ ਵੀ ਦੁਨੀਆ ਤਿਆਰ ਹੋ ਜਾਂਦੀ ਹੈ। ਪਰ ਗੁਰੂ ਪਿਆਰਿਓ ਦੇਖੋ ਸਬਰ, ਉਹ ਸਬਰ ਦੇਖੋ ਮਾਤਾ ਨਾਨਕੀ ਦਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ, ਮਾਤਾ ਦਾ, ਕਿਉਂਕਿ ਉਹਨਾਂ ਦੇ ਪ੍ਰੀਤਮ ਹਰਗੋਬਿੰਦ ਪਾਤਸ਼ਾਹ ਨੇ ਆਖ ਦਿੱਤਾ ਸੀ ਨਾਨਕੀ ਤੇਰਾ ਪੁੱਤਰ ਇੱਕ ਦਿਨ ਇਹੋ ਜਿਹਾ ਕ੍ਰਿਸ਼ਮੇ ਨੂੰ ਪੈਦਾ ਕਰੇਗਾ ਜੋ ਦੁਨੀਆ ਦੇ ਇਤਿਹਾਸ ਨੂੰ ਬਦਲ ਕੇ ਰੱਖ ਦੇਵੇਗਾ, ਵਕਤ ਲੱਗ ਜਾਵੇਗਾ। ਗੁਰੂ ਪਿਆਰਿਓ ਬੰਦਗੀ ਉਹਨਾਂ ਦਾ ਸਿਮਰਨ, ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਿਮਰਨ ਤੋਂ ਉਹਨਾਂ ਦੀ ਬੰਦਗੀ ਤੋਂ ਵਾਰੀ ਵਾਰੀ ਜਾਈਏ।
ਹੁਣ ਜਦੋਂ ਪ੍ਰਗਟ ਹੁੰਦੇ ਨੇ ਗੁਰਦੇਵ ਪਾਤਸ਼ਾਹ ਸਿੱਖਾਂ ਦੇ ਵਿੱਚ, ਤੇ ਫਿਰ ਹੁਣ ਇੱਥੇ ਵੀ ਬਾਬੇ ਬਕਾਲੇ ਵੀ ਮਸੰਦਾਂ ਨੇ ਆ ਕੇ ਘੇਰਾ ਪਾਇਆ ਸੀ, ਤੇ ਹੁਣ ਗੁਰੂ ਮਹਾਰਾਜ ਚਾਹੁੰਦੇ ਨੇ ਆ ਕਿ ਆਪਾਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ, ਬਾਕੀ ਸਿੱਖ ਸੰਗਤਾਂ ਨੂੰ ਨਾਲ ਲਿਆ, ਵੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਆਈਏ ਹਰਿਮੰਦਰ ਸਾਹਿਬ ਦੇ। ਤੇ ਜਦੋਂ ਮਸੰਦਾਂ ਨੂੰ ਪਤਾ ਲੱਗਾ, ਹੁਣ ਗੁਰੂ ਪਿਆਰਿਓ ਦੇਖੋ ਮਸੰਦ ਇਹ ਕਿੱਡੇ ਜ਼ਾਲਮ ਹੋ ਚੁੱਕੇ ਸਨ, ਚੰਦ ਟਕਿਆਂ ਦੀ ਖਾਤਰ ਇਹਨਾਂ ਨੇ ਧਰਮ ਵੇਚ ਦਿੱਤਾ। ਇਹ ਇਹ ਪਾਵਨ ਪਵਿੱਤਰ ਅਸਥਾਨ ਕਿਹਦਾ ਸੀ? ਸਾਡੇ ਗੁਰੂ ਸਾਹਿਬਾਨਾਂ ਦਾ, ਤੇ ਗੁਰੂ ਸਾਹਿਬਾਨਾਂ ਦੀ ਨੌਵੀਂ ਜੋਤ ਉੱਥੇ ਮੱਥਾ ਟੇਕਣ ਦਰਸ਼ਨ ਦਾਰੇ ਕਰਨ ਵਾਸਤੇ ਆ ਰਹੀ ਹੈ, ਤੇ ਇਹਨਾਂ ਮਸੰਦਾਂ ਨੇ ਦਰਵਾਜ਼ੇ ਲਾ ਦਿੱਤੇ, ਦਰਵਾਜ਼ੇ ਬੰਦ ਕਰ ਦਿੱਤੇ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਰਸ਼ਨ ਨਹੀਂ ਕਰਨ ਦਿੱਤੇ, ਸ਼ਹਿਨਸ਼ਾਹ ਨੂੰ ਬਾਹਰੋਂ ਹੀ ਮੱਥਾ ਟੇਕ ਕੇ ਤੇ ਵਾਪਸ ਜਾਣਾ ਪੈ ਗਿਆ। ਹੁਣ ਗੁਰੂ ਪਿਆਰਿਓ ਸਤਿਗੁਰਾਂ ਦਾ ਫਿਰ ਇਹ ਕਾਫਲਾ ਪੰਜਾਬ ਦੇ ਹੋਰ ਪਿੰਡਾਂ ਵਿੱਚ ਦੀ ਹੁੰਦਾ ਹੋਇਆ, ਔਰ ਇਸ ਵੇਲੇ ਜਿੱਥੇ ਆਨੰਦਪੁਰ ਸਾਹਿਬ ਵਸਿਆ ਨਾ, ਔਰ ਉਸ ਜਗ੍ਹਾ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਮੁੱਲ ਖਰੀਦਿਆ ਰਾਜੇ ਭੀਮ ਚੰਦ ਦੇ ਪਾਸੋਂ, ਔਰ ਉਸ ਨਗਰ ਨੂੰ ਮਾਖੋਵਾਲ ਦਾ ਨਗਰ ਇਹ ਸਾਰਾ ਮੁੱਲ ਖਰੀਦ ਕੇ ਰਜਿਸਟਰੀ ਕਰਾ ਕੇ ਤੇ ਕੁਝ ਸਿੱਖਾਂ ਦੀ ਡਿਊਟੀ ਲਾਤੀ ਵੀ ਇੱਥੇ ਤੁਸੀਂ ਇੱਥੇ ਕਮਰੇ ਮਕਾਨ ਬਣਾਉਣ ਦਾ ਯਤਨ ਕਰੋ, ਔਰ ਅਸੀਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾ ਰਹੇ, ਵਾਪਸ ਆਉਂਦੇ ਇੱਥੇ ਆਪਾਂ ਟਿਕਾਣਾ ਕਰਾਂਗੇ। ਤੇ ਸਤਿਗੁਰਾਂ ਨੇ ਇਸ ਨਗਰ ਦਾ ਨਾਂ ਆਪਣੀ ਮਾਤਾ ਨਾਨਕੀ ਦੇ ਨਾਂ ਤੇ ਰੱਖਿਆ ਸੀ, ਚੱਕ ਨਾਨਕੀ। ਹੁਣ ਸਤਸੰਗ ਜੀ ਗੁਰਦੇਵ ਪਾਤਸ਼ਾਹ ਅੱਗੇ ਪੂਰਬ ਵੱਲ ਨੂੰ ਜਾਂਦੇ ਨੇ, ਔਰ ਇੱਥੇ ਗੁਰਦੇਵ ਪਾਤਸ਼ਾਹ ਦੇ ਘਰ ਦੇ ਵਿੱਚ ਇੱਕ ਨਵੀਂ ਖੁਸ਼ੀ ਆਉਣ ਵਾਲੀ ਆ। ਨਵੀਂ ਖੁਸ਼ੀ, ਉਹ ਖੁਸ਼ੀ ਕਿਹੜੀ ਸੀ? ਸਤਿਗੁਰਾਂ ਦੇ ਘਰ ਦੇ ਵਿੱਚ 32-33 ਸਾਲਾਂ ਬਾਅਦ ਇੱਕ ਨਵਾਂ ਜੀ ਆਉਣਾ ਸੀ, ਔਰ ਇਸ ਗੱਲ ਨੂੰ ਮੇਰੀਆਂ ਸਤਿਕਾਰਯੋਗ ਮਾਤਾਵਾਂ ਜ਼ਿਆਦਾ ਫੀਲਿੰਗ ਲਿਆ ਸਕਦੀਆਂ ਕਿ ਜਦੋਂ ਇੰਨੇ ਸਮੇਂ ਬਾਅਦ ਘਰ ਦੇ ਵਿੱਚ ਨਵਾਂ ਜੀ ਆਉਣਾ ਹੋਵੇ, ਤੇ ਮੇਰੀ ਉਹ ਸਤਿਕਾਰਯੋਗ ਭੈਣੋ ਤੁਸੀਂ ਜਾਣਦੀਆਂ ਹੋ ਇਹੋ ਜਿਹੇ ਸਮੇਂ ਦੇ ਉੱਤੇ ਪਤੀ ਦਾ ਪਤਨੀ ਦੇ ਕੋਲ ਰਹਿਣਾ ਕਿੱਡਾ ਜ਼ਰੂਰੀ ਹੁੰਦਾ ਹੈ। ਪਰ ਧੰਨ ਗੁਰੂ ਗੁਰਦੇਵ ਪਾਤਸ਼ਾਹ ਆਪਣੇ ਪਰਿਵਾਰ ਨੂੰ ਪਟਨੇ ਡੱਕ ਕੇ, ਜਿਹੜਾ ਦੁਖੀਆਂ ਦਾ ਦਰਦ ਸਮੋਇਆ ਸੀ ਨਾ ਉਹਨਾਂ ਦੇ ਮਨਾਂ ਦੇ ਵਿੱਚ, ਉਸ ਦਰਦ ਨੂੰ ਲੈ ਕੇ ਤੇ ਸੱਚੇ ਸਤਿਗੁਰੂ ਆਪ ਢਾਕੇ ਵੱਲ ਨੂੰ ਚਲੇ ਗਏ, ਔਰ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਤੱਕ ਕੇ, ਮਾਤਾ ਗੁਜਰੀ ਦੇ ਹਾਲਾਤਾਂ ਨੂੰ ਤੱਕ ਕੇ ਉਹਨਾਂ ਨੂੰ ਪਟਨੇ ਦੇ ਵਿੱਚ ਢੱਕ ਦਿੱਤਾ, ਕਿਉਂਕਿ ਉਹ ਹੁਣ ਅੱਗੇ ਨਹੀਂ ਸੀ ਜਾ ਸਕਦੇ। ਔਰ ਇੱਥੇ ਮੁਖੀ ਸਿੱਖ ਜਿਨ੍ਹਾਂ ਦੇ ਵਿੱਚ ਮਾਮਾ ਕਿਰਪਾਲ ਚੰਦ ਜੀ, ਮਾਤਾ ਨਾਨਕੀ ਜੀ, ਖੁਦ ਗੁਰਦੇਵ ਪਾਤਸ਼ਾਹ ਜੀ ਦੇ ਮਾਤਾ ਜੀ, ਤੇ ਹੋਰ ਬਹੁਤ ਸਾਰੇ ਸਿੱਖਾਂ ਨੂੰ ਇੱਥੇ ਢੱਕ ਕੇ ਤੇ ਸੱਚੇ ਸਤਿਗੁਰ ਅੱਗੇ ਢਾਕੇ ਵੱਲ ਨੂੰ ਜਾਂਦੇ ਨੇ। ਔਰ ਢਾਕੇ ਵੱਲ ਨੂੰ ਜਾਣ ਦਾ ਕਾਰਨ ਕਿ ਇੱਥੇ ਵੀ ਦੋ ਰਾਜੇ ਆਪਸ ਵਿੱਚ ਲੜਾਈ ਹੋ ਰਹੀ ਸੀ, ਔਰ ਇੱਕ ਰਾਜੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਵੀ ਮਹਾਰਾਜ ਤੁਸੀਂ ਵਿੱਚ ਪੈ ਕੇ ਜੇ ਕਿਤੇ ਸੁਲਾਹ ਹੋ ਜਾਵੇ ਤੇ ਖੂਨ ਖਰਾਬਾ ਨਾ ਹੋਵੇ, ਤੇ ਸੱਚੇ ਸਤਿਗੁਰੂ ਗੁਰਦੇਵ ਪਾਤਸ਼ਾਹ ਔਰ ਇਹਨਾਂ ਦੇ ਵਿੱਚ ਪੈ ਕੇ ਆਪਸ ਵਿੱਚ ਇਹਨਾਂ ਦੀ ਸੁਲਾਹ ਸਫਾਈ ਕਰਵਾ ਦਿੰਦੇ ਨੇ, ਤੇ ਬੇਦੋਸ਼ੀਆਂ ਦਾ ਖੂਨ ਡੁੱਲਣੋਂ ਬਚ ਜਾਂਦਾ। ਤੇ ਸਤਸੰਗ ਜੀ ਤਦ ਤੱਕ ਗੁਰਦੇਵ ਪਾਤਸ਼ਾਹ ਨੂੰ ਗਿਆ ਇੱਥੋਂ ਪਟਨਾ ਸਾਹਿਬ ਤੋਂ ਗਿਆ 4.5 ਸਾਲ ਹੋ ਚੁੱਕੇ ਸਨ। 4.5 ਸਾਲਾਂ ਬਾਅਦ ਆ ਕੇ ਆਪਣਾ ਪੁੱਤ ਦਾ ਮੁਖੜਾ ਦੇਖਿਆ ਸੀ। ਸਤਿਗੁਰਾਂ ਦੀ ਕੁਰਬਾਨੀ, ਉਹਨਾਂ ਦਾ ਲਸਾਨੀ ਇਤਿਹਾਸ ਤੁਹਾਡੇ ਨਾਲ ਆਪਾਂ ਸਾਂਝਾ ਕਰਨਾ ਹੈ। ਤੇ ਫਿਰ ਵਾਪਸ ਗੁਰਦੇਵ ਪਾਤਸ਼ਾਹ ਆਪ ਆਨੰਦਪੁਰ ਆ ਜਾਂਦੇ ਨੇ। ਹੁਣ ਆਪਣੇ ਪਰਿਵਾਰ ਨੂੰ ਨਹੀਂ ਆਖਿਆ, ਉਹਨਾਂ ਨੂੰ ਉੱਥੇ ਰਹਿਣ ਦਿੱਤਾ ਪਟਨੇ, ਵੀ ਅਸੀਂ ਕੋਈ ਸਿੱਖ ਭੇਜਾਂਗੇ ਉੱਥੇ ਮੁਕੰਮਲ ਤਿਆਰੀ ਕਰ ਲਈਏ, ਚੱਕ ਨਾਨਕੀ ਆਨੰਦਪੁਰ ਸਾਹਿਬ ਅਸੀਂ ਤਿਆਰੀ ਕਰਦੇ ਹਾਂ, ਔਰ ਜਦੋਂ ਤੁਹਾਨੂੰ ਹੁਕਮ ਕਰਾਂਗੇ ਤੁਸੀਂ ਗੋਬਿੰਦ ਰਾਏ ਨੂੰ ਲੈ ਕੇ ਫਿਰ ਆਨੰਦਪੁਰ ਸਾਹਿਬ ਪਹੁੰਚ ਜਾਣਾ। ਗੁਰਦੇਵ ਪਾਤਸ਼ਾਹ ਇੱਥੇ ਆ ਜਾਂਦੇ ਨੇ ਕੁਝ ਸਮੇਂ ਬਾਅਦ, ਜਦੋਂ ਇੱਥੇ ਮੁਕੰਮਲ ਤਿਆਰੀ ਹੋ ਜਾਂਦੀ ਹੈ, ਫਿਰ ਸਤਿਗੁਰੂ ਸੁਨੇਹਾ ਪਹੁੰਚਦੇ ਨੇ, ਬਾਕੀ ਸਾਰਾ ਇੱਕ ਪਰਿਵਾਰ ਤੇ ਮੁਖੀ ਸਿੱਖ ਜਿੰਨੇ ਸਨ ਮਾਤਾ ਨਾਨਕੀ ਜੀ, ਇਹ ਸਾਰਾ ਪਰਿਵਾਰ ਤੇ ਸਿੱਖ ਆਨੰਦਪੁਰ ਸਾਹਿਬ ਆ ਜਾਂਦੇ ਨੇ। ਹੁਣ ਥੋੜ੍ਹਾ ਜਿਹਾ ਧਿਆਨ ਆਪਾਂ ਦੂਜੇ ਪਾਸੇ ਲਿਜਾਣ ਦਾ ਯਤਨ ਕਰੀਏ। ਗੁਰੂ ਮਹਾਰਾਜ ਜੀ ਦਾ ਪਰਿਵਾਰ ਤੇ ਗੁਰੂ ਸਾਹਿਬ ਆਨੰਦਪੁਰ ਪਹੁੰਚ ਚੁੱਕੇ ਨੇ, ਤੇ ਉਸ ਵੇਲੇ ਦੇ ਰਾਜਨੀਤਿਕ ਹਾਲਾਤਾਂ ਦਾ ਆਪਾਂ ਜ਼ਿਕਰ ਕਰਨ ਦਾ ਯਤਨ ਕਰਦੇ ਹਾਂ। ਰਾਜਾ ਸ਼ਾਹਜਹਾਨ, ਇਹਦੇ 4 ਪੁੱਤਰ ਸਨ। ਸਭ ਤੋਂ ਵੱਡਾ ਸੀ ਦਾਰਾ ਸ਼ਿਕੋਹ, ਉਸ ਤੋਂ ਛੋਟਾ
ਸੁਜਾ ਔਰੰਗਜ਼ੇਬ ਤੇ ਮੁਰਾਦ, ਇਹ ਚਾਰ ਪੁੱਤਰ ਸਨ, ਦੋ ਦੀਆਂ ਧੀਆਂ ਵੀ ਸਨ। ਔਰੰਗਜ਼ੇਬ ਦੱਖਣ ਦਾ ਗਵਰਨਰ ਸੀ ਤੇ ਜਿਹੜਾ ਸੁਜਾ ਇਹ ਬੰਗਾਲ ਦਾ ਤੇ ਮੁਰਾਦ ਇਹ ਗੁਜਰਾਤ ਦਾ। ਜਿਹੜਾ ਦਾਰਾ ਸ਼ਿਕੋਹ ਸੀ ਉਹ ਆਪਣੇ ਬਾਪ ਦੇ ਕੋਲ ਆਗਰੇ ਰਿਹਾ ਕਰਦਾ ਸੀ। ਦਾਰਾ ਸ਼ਿਕੋਹ ਦਾ ਬਹੁਤ ਮਾਣ, ਬਹੁਤ ਪਿਆਰ, ਇੱਜ਼ਤ, ਗੁਰੂ ਪਿਆਰਿਓ ਆਪਸ ਵਿੱਚ ਪਿਓ ਪਾਤਾਂ ਦੀ ਬਹੁਤ ਬਣਦੀ ਸੀ, ਕੁਦਰਤੀ ਹੈ, ਕਿਸੇ ਦੇ ਨਾਲ ਜ਼ਿਆਦਾ ਬਣਦੀ ਹੈ, ਕਿਸੇ ਦੇ ਨਾਲ ਘੱਟ ਬਣਦੀ ਹੈ। ਹੁਣ ਦਾਰਾ ਸ਼ਿਕੋਹ ਇਹ ਆਪਣੇ ਬਾਪ ਦੇ ਕੋਲ ਰਹਿੰਦਾ ਔਰ ਸਾਰਾ ਪ੍ਰਬੰਧ ਜਿਹੜਾ ਰਾਜ ਸੱਤਾ ਦਾ ਸਾਰਾ ਪ੍ਰਬੰਧ ਜਿਹੜਾ ਸੀ ਉਹ ਦਾਰਾ ਸ਼ਿਕੋਹ ਦੇ ਹੱਥ ਦੇ ਵਿੱਚ ਸੀ। ਲੇਕਿਨ ਔਰੰਗਜ਼ੇਬ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਵੀ ਅੰਤਮ ਸਮੇਂ ਦਾਰਾ ਸ਼ਿਕੋਹ ਨੂੰ ਰਾਜ ਮਿਲ ਜਾਣਾ, ਤੇ ਇੱਕ ਸੁਭਾਵਿਕ ਘਟਨਾ ਵਾਪਰਦੀ ਹੈ ਕਿ ਇਹ ਇਸ ਔਰੰਗਜ਼ੇਬ ਦੀ ਛੋਟੀ ਭੈਣ ਆਪਣੇ ਭਰਾ ਔਰੰਗਜ਼ੇਬ ਨੂੰ ਚਿੱਠੀ ਲਿਖਦੀ ਹੈ, ਕਹਿੰਦੇ ਭਰਾਵੋ ਇਸ ਵੇਲੇ ਪਿਤਾ ਦੀ ਹਾਲਤ ਜਿਹੜੀ ਹੈ ਬੜੀ ਗੰਭੀਰ ਹੈ, ਬੜੀ ਨਾਜ਼ੁਕ ਹੈ, ਸ਼ਾਇਦ ਆਖਰੀ ਸਾਹਾਂ ਤੇ ਹੈ, ਤੁਸੀਂ ਆ ਕੇ ਮਿਲ ਲਵੋ। ਹੁਣ ਇਹਨੂੰ ਇਹਦੇ ਚੌਕ ਚੁਕੰਨਾ ਹੋ ਗਿਆ ਔਰ ਇਹ ਆਪਣੇ ਸਭ ਤੋਂ ਛੋਟੇ ਭਰਾ ਮੁਰਾਦ ਨੂੰ ਆਪਣੇ ਨਾਲ ਗਣਦਾ ਹੈ। ਕਹਿੰਦਾ ਸੱਜਣਾ ਦੇਖ, ਮੈਨੂੰ ਕੋਈ ਰਾਜ ਕਰਨ ਦੀ ਲਾਲਚ ਨਹੀਂ ਹੈ, ਕੋਈ ਰਾਜ ਸੱਤਾ ਦਾ ਲਾਲਚ ਨਹੀਂ, ਪਰ ਆਪਾਂ ਦਾਰਾ ਸ਼ਿਕੋਹ ਨੂੰ ਰਾਜ ਨਹੀਂ ਦੇਣਾ, ਉਹ ਕਾਫਰ ਬੰਦਾ ਹੈ, ਉਹਦਾ ਧਰਮ ਦੇ ਵਿੱਚ ਕੋਈ ਵਿਸ਼ਵਾਸ ਨਹੀਂ, ਉਹ ਕਾਫਰ ਹੈ, ਉਹ ਤਾਂ ਦੂਜੇ ਧਰਮਾਂ ਦਾ ਵੀ ਉਨਾ ਹੀ ਸਤਿਕਾਰ ਕਰਦਾ ਹੈ, ਤੂੰ ਮੇਰੇ ਨਾਲ ਰਲ, ਆਪਾਂ ਆਗਰੇ ਦੇ ਉੱਤੇ ਹਮਲਾ ਕਰੀਏ ਤੇ ਮੈਂ ਜਦੋਂ ਰਾਜ ਤੈਨੂੰ ਲੈ ਕੇ ਦਿੱਤਾ, ਮੈਂ ਤੇ ਕਹਿੰਦਾ ਮੱਕੇ ਵੱਲ ਨੂੰ ਚਲੇ ਜਾਣਾ, ਮੈਂ ਨਹੀਂ ਰਾਜ ਰੂਜ ਲੈਣਾ, ਮੈਂ ਰਾਜ ਚੌਕੀ ਕਰਨਾ। ਹੁਣ ਗੁਰੂ ਪਿਆਰਿਓ ਇਹਦੇ ਦੂਸਰੇ ਭਰਾ ਸੁਜਾ ਨੂੰ ਵੀ ਪਤਾ ਲੱਗਦਾ, ਹੁਣ ਇਹ ਵੀ ਗੁਜਰਾਤ ਦੇ ਵਿੱਚੋਂ ਆਪਣੀਆਂ ਫੌਜਾਂ ਲੈ ਕੇ ਹਮਲਾ ਕਰਦਾ ਆਗਰੇ ਦੇ ਉੱਤੇ। ਲੇਕਿਨ ਦਾਰਾ ਸ਼ਿਕੋਹ ਦਾ ਪੁੱਤਰ ਇਹਦੇ ਮੁਕਾਬਲੇ ਤੇ ਜਾਂਦਾ ਤੇ ਇਹ ਸੁਜਾ ਜਿਹੜਾ ਹਾਰ ਜਾਂਦਾ ਹੈ, ਇਹ ਆਪਣੀਆਂ ਫੌਜਾਂ ਲੈ ਕੇ ਪਿੱਛੇ ਵਾਪਸ ਭੱਜ ਜਾਂਦਾ ਤੇ ਔਰੰਗਜ਼ੇਬ ਤੇ ਮੁਰਾਦ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਦਾਰਾ ਸ਼ਿਕੋਹ ਆਉਂਦਾ ਹੈ ਔਰ ਇਹਨਾਂ ਦੇ ਦੋਵਾਂ ਦੇ ਮੁਕਾਬਲੇ ਦੇ ਉੱਤੇ ਦਾਰਾ ਸ਼ਿਕੋਹ ਹਾਰ ਜਾਂਦਾ ਹੈ। ਹੁਣ ਗੁਰੂ ਪਿਆਰਿਓ ਆਪਣੇ ਪਿਓ ਨੂੰ ਛੱਡ ਕੇ ਇਹ ਪੰਜਾਬ ਵੱਲ ਨੂੰ ਭੱਜਿਆ ਔਰ ਅੱਗੇ ਸਿੰਧ ਤੋਂ ਜਾ ਕੇ ਫੜਿਆ ਗਿਆ, ਆਖਰ ਔਰੰਗਜ਼ੇਬ ਤਖਤ ਦੇ ਉੱਤੇ ਬੈਠਦਾ ਹੈ, ਸਾਰਾ ਭਾਰਤ ਦੇ ਰਾਜ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਤੇ ਸਭ ਤੋਂ ਪਹਿਲਾਂ ਕੰਮ ਕਰਦਾ ਆਪਣੇ ਪਿਓ ਨੂੰ ਗ੍ਰਿਫਤਾਰ ਕਰਦਾ ਹੈ। ਆਪਣੇ ਪਿਓ ਨੂੰ ਗ੍ਰਿਫਤਾਰ ਕਰਕੇ ਜਦੋਂ ਭਰਾ ਨੂੰ ਵੀ ਫੜ ਕੇ ਕੈਦ ਕਰਕੇ ਲੈ ਆਉਂਦਾ ਤੇ ਜਿਸ ਭਰਾ ਦੇ ਨਾਲ ਇਹਨੇ ਸੁਲਾਹ ਕਰਕੇ ਰਾਜ ਹਾਸਲ ਕੀਤਾ ਸੀ ਗੁਰੂ ਪਿਆਰਿਓ, ਇਹਨੇ ਉਹਦੇ ਨਾਲ ਵੀ ਬੇਈਮਾਨੀ ਕੀਤੀ, ਉਹਨੂੰ ਵੀ ਮਰਵਾ ਦਿੱਤਾ। ਔਰ ਇੱਕ ਭਰਾ ਜਿਹੜਾ ਸੁਜਾ ਸੀ ਔਰ ਉਹ ਵੀ ਕੁਝ ਸਮੇਂ ਬਾਅਦ ਅਟੈਕ ਕਰਕੇ ਉਹ ਵੀ ਆਪਣਾ ਦਖਲ ਦਰਜੀ ਕਰਕੇ ਉਹ ਵੀ ਆਪਣਾ ਰਾਜ ਲੈਣਾ ਚਾਹੁੰਦਾ ਵੀ ਮੇਰਾ ਵੀ ਹਿੱਸਾ ਹੈ, ਲੇਕਿਨ ਸਤਸੰਗਤ ਜੀ ਇਹ ਹਾਰ ਜਾਂਦਾ ਤੇ ਫਿਰ ਸ਼ਰਮ ਦਾ ਮਾਰਿਆ ਉਹ ਕਿਤੇ ਜਾ ਕੇ ਮਰ ਜਾਂਦਾ। ਹੁਣ ਜਿੰਨੇ ਭਤੀਜੇ ਸੀ ਜੋ ਵੀ ਸੀ ਸਭ ਨੂੰ ਇਹ ਖਤਮ ਕਰਕੇ ਵਿਹਲਾ ਹੋ ਜਾਂਦਾ ਹੁਣ ਔਰੰਗਜ਼ੇਬ ਬਾਦਸ਼ਾਹ, ਤੇ ਹੁਣ ਇਹਦਾ ਧਿਆਨ ਪਿਓ ਪੁੱਤਰਾਂ ਵੱਲ ਜਾਂਦਾ। ਸ਼ਾਹਜਹਾਨ ਤੇ ਦਾਰਾ ਸ਼ਿਕੋਹ, ਈਦ ਦਾ ਦਿਨ ਆਇਆ, ਇੱਕ ਸਤਸੰਗ ਜੀ ਬੜੀ ਨਾਜ਼ੁਕ ਘਟਨਾ ਉਸਦਾ ਮੈਂ ਤੁਹਾਡੇ ਨਾਲ ਜ਼ਿਕਰ ਸਾਂਝਾ ਕਰਾਂ। ਈਦ ਦੇ ਦਿਨਾਂ ਦੇ ਵਿੱਚ ਮੁਸਲਮਾਨ ਦੂਸਰੇ ਮੁਸਲਮਾਨ ਭਰਾਵਾਂ ਨੂੰ ਆਪਣੇ ਕਬੀਲੇ ਨੂੰ ਗਿਫਟ ਦਿੰਦੇ ਨੇ, ਤੋਹਫੇ ਦਿਆ ਕਰਦੇ ਨੇ। ਈਦ ਦਾ ਦਿਨ ਆਇਆ, ਪਿਓ ਕੈਦ ਦੇ ਵਿੱਚ ਹੈ ਔਰ ਇਹਨੇ ਕੀ ਕੀਤਾ, ਆਪਣੇ ਬਾਪ ਨੂੰ ਇੱਕ ਚਾਂਦੀ ਦੀ ਥਾਲੀ ਦੇ ਵਿੱਚ ਉਪਰੋਂ ਰੇਸ਼ਮ ਦੇ ਕੱਪੜੇ ਦੇ ਵਿੱਚ ਢੱਕ ਕੇ ਇੱਕ ਗਿਫਟ ਭੇਜਿਆ, ਇੱਕ ਤੋਹਫਾ ਭੇਜਿਆ ਔਰ ਕਈਆਂ ਸਾਲਾਂ ਤੋਂ ਇਹਦਾ ਪਿਓ ਨਜ਼ਰਬੰਦ ਸੀ ਔਰ ਉਹਨੇ ਸੋਚਿਆ ਵੀ ਮੇਰੇ ਪੁੱਤ ਨੂੰ ਮੇਰੇ ਪ੍ਰਤੀ ਪਿਆਰ ਉੱਠਿਆ, ਈਦ ਦੇ ਦਿਨ ਮੈਨੂੰ ਕਿੱਡਾ ਸੋਹਣਾ ਤੋਹਫਾ ਭੇਜਿਆ, ਉਪਰੋਂ ਬਾਹਰੋਂ ਕਿੰਨਾ ਸੋਹਣਾ ਚਾਂਦੀ ਦੀ ਥਾਲੀ ਹੈ, ਉਪਰੋਂ ਰੇਸ਼ਮ ਦੇ ਕੱਪੜੇ ਦੇ ਨਾਲ ਢੱਕ ਕੇ ਦਿੱਤਾ, ਜਦੋਂ ਮੈਂ ਚੱਕ ਕੇ ਦੇਖਾਂਗਾ ਇਹ ਕਿੰਨਾ ਕੀਮਤੀ ਹੋਵੇਗਾ। ਹੁਣ ਇਹ ਕੱਪੜਾ ਚੱਕ ਕੇ ਜਦੋਂ ਦੇਖਦਾ ਨਾ, ਉਹ ਗਿਫਟ ਨੂੰ ਦੇਖਦਾ ਵੀ ਇਹਦੇ ਵਿੱਚ ਕੀ ਰੱਖਿਆ, ਉਸ ਚਾਂਦੀ ਦੀ ਥਾਲੀ ਦੇ ਵਿੱਚ ਇਹਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦਾ ਸਿਰ ਕਤਲ ਕਰਕੇ ਰੱਖਿਆ ਹੋਇਆ ਸੀ। ਐਡਾ ਜ਼ਾਲਮ ਪਾਪੀ ਬੰਦਾ ਜਿਹੜਾ ਆਪਣੇ ਭਰਾਵਾਂ ਦਾ ਸਕਾ ਨਹੀਂ ਹੋ ਸਕਿਆ, ਆਪਣੇ ਪਿਓ ਦਾ ਸਕਾ ਨਹੀਂ ਹੋ ਸਕਿਆ, ਆਪਣੇ ਭਤੀਜਿਆਂ ਦਾ ਸਕਾ ਨਹੀਂ ਹੋ ਸਕਦਾ, ਤੇ ਹੋਰ ਉਹ ਕਿਹਦਾ ਸਕਾ ਹੋ ਸਕਦਾ ਸੀ। ਹੁਣ ਗੁਰੂ ਪਿਆਰਿਓ ਇਹਦੇ ਜ਼ੁਲਮਾਂ ਦਾ ਇੰਤਹਾ ਕਿਵੇਂ ਹੁੰਦਾ, ਹੋਰ ਇੱਥੇ ਘੱਟ ਨਹੀਂ, ਹੁਣ ਮੁਸਲਮਾਨ ਭਾਈਚਾਰਾ ਇਹਦੇ ਨਾਲ ਨਫ਼ਰਤ ਕਰਨ ਲੱਗ ਪਿਆ ਇਹਦੇ ਜ਼ੁਲਮਾਂ ਨੂੰ ਤੱਕ ਕੇ। ਹੁਣ ਇਹਨੇ ਮੁਸਲਮਾਨ ਭਰਾਵਾਂ ਦੇ ਦਿਲ ਜਿੱਤਣ ਵਾਸਤੇ ਇਹਨੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ,
ਜਿਹੜਾ ਔਰੰਗਜ਼ੇਬ ਨੇ ਜੰਜੀਆ ਹਿੰਦੂਆਂ ਦੇ ਉੱਤੇ ਟੈਕਸ ਮਾਫ ਕੀਤਾ ਹੋਇਆ ਸੀ, ਇਹਨੇ ਸਭ ਤੋਂ ਪਹਿਲਾਂ ਹਿੰਦੂਆਂ ਦੇ ਉੱਤੇ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ। ਤੇ ਕੀ ਹੋਇਆ ਕਿ ਜਿਹੜੇ ਗਰੀਬ ਹਿੰਦੂ ਸਨ ਉਹ ਇੱਕਦਮ ਧਰਮ ਪਰਿਵਰਤਨ ਕਰਕੇ ਤੇ ਮੁਸਲਮਾਨ ਬਣ ਗਏ। ਟੈਕਸ ਕਿੱਥੋਂ ਤਾਰਨਾ ਸੀ ਗਰੀਬਾਂ ਨੇ, ਉਹਨਾਂ ਨੇ ਧਰਮ ਪਰਿਵਰਤਨ ਕਰਨਾ ਚੰਗਾ ਸਮਝਿਆ। ਸੋ ਗੁਰੂ ਪਿਆਰਿਓ ਇਹਨੇ ਔਰ ਜਿਹਨੇ ਧਰਮ ਪਰਿਵਰਤਨ ਨਾ ਕੀਤਾ ਉਹਨੂੰ ਤੇਗ ਦੀ ਧਾਰ ਲਗਾਇਆ, ਮੰਦਰ ਢਾ ਦਿੱਤੇ। ਸੋ ਸ਼ਿਵਾਲੇ ਢਾ ਕੇ ਇਸ ਪਾਪੀ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਮਸੀਤਾਂ ਉਸਾਰੀਆਂ। ਇਹਦੇ ਜ਼ੁਲਮਾਂ ਦੀ ਇੱਕ ਇੰਤਹਾ ਢਾਡੀ ਜਥਾ ਤੁਹਾਡੇ ਨਾਲ ਇਉਂ ਸਾਂਝੀ ਕਰ

ਤੇ ਜੇ ਅਨਕਾਰੀ ਹੋਣਗੇ ਇਹਨਾਂ ਨੂੰ ਜਵਾਬ ਮਿਲੇਗਾ ਤੇ ਗੁਰੂ ਘਰ ਦੀ ਬਦਨਾਮੀ ਹੋਵੇਗੀ। ਇਹ ਤਜਵੀਜ਼ ਸੋਚ ਕੇ ਇਹ ਬ੍ਰਾਹਮਣਾਂ ਨੂੰ ਆਖਿਆ ਤੁਸੀਂ ਆਨੰਦਪੁਰ ਸਾਹਿਬ ਜਾਓ। ਹੁਣ ਗੁਰੂ ਪਿਆਰਿਓ ਕਸ਼ਮੀਰੀ ਬ੍ਰਾਹਮਣ ਸ਼ੇਰ ਖਾਨ ਅਫਗਾਨ ਨੇ ਤੇਗ ਚੁੱਕੀ ਹਿੰਦੂ ਧਰਮ ਨੂੰ ਜਦੋਂ ਮਕਾਉਣ ਲੱਗਾ, ਬੋਧੀ ਧੋਤੀ ਦੀ ਧੂੜ ਉਡਾ ਦਿੱਤੀ, ਇਹ ਢੇਰ ਜਨੇਊਆਂ ਦੀ ਲਾਉਣ ਲੱਗਾ, ਵੱਢ ਵੱਢ ਕੇ ਗਊ ਦਾ ਮਾਸ ਪਾਪੀ ਖੂਹਾਂ ਟੋਭਿਆਂ ਵਿੱਚ ਸਟਾਉਣ ਲੱਗਾ। ਜਦੋਂ ਜ਼ੁਲਮ ਨੇ ਜਰਾ ਨਾ ਸ਼ਰਮ ਰੱਖੀ, ਧਾਹਾਂ ਮਾਰ ਕੇ ਬਿਪਰ ਕਰਲਾਉਣ ਲੱਗਾ, ਇਕੱਠਾ ਹੋ ਇੱਕ ਟੋਲਾ ਬ੍ਰਾਹਮਣਾਂ ਦਾ ਵਲਪੁਰੀ ਆਨੰਦ ਦੇ ਆਉਣ ਲੱਗਾ, ਉੱਥੇ ਪਹੁੰਚ ਕੇ ਗੁਰੂ ਦਰਬਾਰ ਅੰਦਰ ਧਾਹਾਂ ਮਾਰ ਕੇ ਕੰਧਾਂ ਰਵਾਉਣ ਲੱਗਾ, ਦਰਦੀ ਸੁਣ ਕੇ ਦੁੱਲਾਂ ਦੀ ਬੇਨਤੀ ਨੂੰ ਦਿਲਦਾਰ ਵੀ ਸੁਰਤ ਟਿਕਾਉਣ ਲੱਗਾ। ਕਸ਼ਮੀਰੀ ਪੰਡਿਤ ਆਉਂਦੇ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ, ਸ਼ਹਿਨਸ਼ਾਹ ਦਾ ਲੱਗਿਆ ਦਰਬਾਰ, ਇਹ ਕਿਵੇਂ ਆ ਕੇ ਫਰਿਆਦ ਕਰਦੇ ਨੇ ਉਸ ਕਵੇਲੇ ਦੀਆਂ ਸਤਰਾਂ ਨੂੰ ਢਾਡੀ ਜੱਤਾ ਇਉਂ ਕਹਿੰਦੇ।

0: सच्ची ऋषि नहीं सरकार सच्ची ऋषि नहीं सरकार।
1: औरंगजेब ने बड़े तरीके दे नाल हिंदुआं दे उत्ते जुल्म टाए। पहला इन्हें ऐलान किया कि कोई भी हिंदू नवा मंदिर नहीं बना सकता। इथों गल दी शुरुआत करता है। ऐलान किया भी कोई भी हिंदू नवा मंदिर नहीं बना सकता। और हिंदू लोग इस गल नूं बड़े आसान तरीके नाल सहन कर गए भी बथेरे मंदिर आ कोई गल नहीं, जे नवा नहीं बना सकते तो किसी ना किसी तरह अपना टाइम पास करो, कोई समा अड़ीक करते हैं समा बदल जाता होंगे। और ये लोग इस गल बर्दाश्त कर गए भी कोई हिंदू नवा मंदिर नहीं बना सकता, नवा मंदिर बनू हट गया। कुछ समय बाद ऐलान आया भाई कोई भी हिंदू अपने पुराने मंदिर की रिपेयर नहीं कर सकता। हुण जदों पुरानी चीज की रिपेयर ना हो किन्ना क्या साल कटती, दो साल कटती, आखिर ओदियां फेफड़ियां लैके हुण इदां दियां उदों बेल्डिंगां नहीं सी हुंदियां। आखिर जदों ये कह दिता ना भी कोई भी हिंदू अपने मंदिरां दी रिपेयर नहीं करूगा तो मंदिर ढहने शुरू हो गए। तो तीजा हुक्म आया भी इन्हां दे जिहड़े वड्डे मंदिर आ उह सारे ढा दिते जाण। हुण जदों एक एक हुक्म नूं बर्दाश्त कर गए दूजे नूं भी बर्दाश्त कर गए तो गुरु प्यारे उदों समझ लो आत्मा मर गई, जमीर मर जाती है। तो जदों धर्म दे उत्ते फिर वड्डा अटैक हुंदा उदों भी बर्दाश्त कर जांदी है। और गुरु प्यारे असीं इस गल्लों सुरखरू हाँ कि साडी कौम हजे जींदी आ, असीं हले सिख जिउंदे आ। जदों कोई साडे धार्मिक अस्थान वल नगर भावें गुलाम आ, इह गल मन्नण वाली है भी असीं अज पंजाब दे विच गुलाम हाँ और ठीक है, पर फिर भी गुलामी दे विच रहिंदे उन्हां हिंदू भरावां नूं लख गुणा चंगे आ। और उत्थे दियां सरकारां जे किते साडे हरिमंदर साडे धार्मिक अस्थाना साडे अकाल तख्त साहिब वल कैरी नगर करदे आ ते गुरु के योधे फिर उहदा बदला भी लैण जाणदे आ और लैंदे आए आ। पर यह हिंदुआं भरावां दियां जमीरां मर चुकियां सी, गुलाम हो चुके सी, होणा ही सी। और जेड़े अगवाई करन वाले लोग सन वो ते सरकारां दे नाल रले हुए सन, वड्डे जेड़े हिंदू उस वेले दे पंडित कौम दी अगवाई करन वाले वो छोटे छोटे लालचां दे करके अपने भरावां दे उत्ते जुल्म करदे सन, अपने भरावां दे उत्ते। ते रख्या किहने करनी सी? हुण गुरु प्यारे इन्हां दे मंदरां दे विचों टल वजणे बंद हो गए, घड़ियाल वजणे बंद, ढोलकियां छैणियां दियां आवाजां वह बंद हो गईयां, मंदर ढा के रख दित्ते। जिहड़े वड्डे मंदिर सन माड़े मोटे बचे उत्थे जाके फरियादी होए आ देवी दे मंदरां विच, देवत्यां दे कोल जाके माता दे मंदरां दे विच जाके इन्हां ने फरियादां कीतियां, पर इन्हां दी फरियाद कोई सुनण वाला ना निकलिया। आखिर गुरु नानक दा दरबार इन्हां दे नजरी आया। एक कश्मीरी ब्राह्मणा दा एक कोई गुरु प्यारे इन्हां दी गिणती 16 दसदा, कोई वध दसदा, पर पंडित किरपा राम अगवाई कर रहे सन। ਇਹ ਗੁਰੂ ਦਰਬਾਰ ਦੇ ਵਿੱਚ ਆਉਂਦੇ ਸ਼ਾਮਾਂ ਦਾ ਦੀਵਾਨ ਲੱਗਿਆ ਹੋਇਆ ਆਨੰਦਪੁਰ ਸਾਹਿਬ, ਤੇੜ ਧੋਤੀਆਂ ਲਾਈਆਂ, ਮੱਥੇ ਦੇ ਉੱਤੇ ਤਿਲਕ ਲੱਗੇ ਆ, ਬੋਦੀਆਂ ਆ, ਗਲਾਂ ਦੇ ਵਿੱਚ ਜਨੇਊ ਪਾਏ ਹੋਏ ਆ। ਅਜੀਬੋ ਗਰੀਬ ਜਿਹਾ ਮਾਹੌਲ ਹੈ, ਸੰਗਤਾਂ ਬੈਠੀਆਂ ਕੀਰਤਨ ਸੁਣ ਰਹੀਆਂ, ਬਾਣੀ ਦਾ ਪ੍ਰਵਾਹ ਚੱਲ ਰਿਹਾ। ਤੇ ਸਤਸੰਗ ਜੀ ਆਖਰ ਦੀਵਾਨ ਦੀ ਸਮਾਪਤੀ ਹੋਈ, ਗੁਰਦੇਵ ਪਾਤਸ਼ਾਹ ਅਜੇ ਤਖ਼ਤ ਦੇ ਉੱਤੇ ਬਿਰਾਜਮਾਨ ਨੇ। ਤੇ ਸੰਗਤਾਂ ਹੌਲੀ ਹੌਲੀ ਜਾਣ ਲੱਗ ਪਈਆਂ, ਪਰ ਇਹ ਜਿਹੜੇ ਫਰਿਆਦੀ ਬ੍ਰਾਹਮਣ ਸਨ ਨਾ ਇਹ ਹਜੇ ਇਦਾਂ ਹੱਥ ਜੋੜ ਕੇ ਤੇ ਸਤਿਗੁਰਾਂ ਦੇ ਚਿਹਰੇ ਵੱਲ ਤੱਕ ਰਹੇ ਸਨ ਕਿ ਮਹਾਰਾਜ ਸਾਨੂੰ ਪੁੱਛਣ, ਸਾਡੀ ਪੁਕਾਰ ਸੁਣਨ ਵੀ ਤੁਸੀਂ ਕੌਣ ਹੋ, ਤੁਸੀਂ ਕੀ ਤਕਲੀਫ ਹੈ ਤੁਹਾਨੂੰ, ਤੇ ਅਸੀਂ ਆਪਣਾ ਰੋ ਕੇ ਰੋਣਾ ਦੱਸੀਏ, ਇਹ ਦਾਤਾ ਤੇਰਾ ਹੀ ਘਰ ਰਹਿ ਗਿਆ। ਹੁਣ ਗੁਰੂ ਪਿਆਰਿਓ ਸੱਚੇ ਸਤਿਗੁਰਾਂ ਨੇ ਇਹਨਾਂ ਨੂੰ ਪੁੱਛ ਲਿਆ, ਭਾਈ ਕੌਣ ਹੋ ਤੁਸੀਂ? ਕਹਿੰਦੇ ਮਹਾਰਾਜ ਅਸੀਂ ਕਸ਼ਮੀਰ ਦੇ ਬ੍ਰਾਹਮਣ ਹਾਂ। ਕਹਿੰਦੇ ਕੀ ਤਕਲੀਫ ਹੈ, ਕਾਹਦੇ ਵਾਸਤੇ ਆਇਓ, ਕੋਈ ਗੁਰੂ ਘਰੋਂ ਕਿਹੜੀ ਚੀਜ਼ ਚਾਹੀਦੀ ਹੈ ਤੁਹਾਨੂੰ? ਆਖਣ ਲੱਗੇ ਮਹਾਰਾਜ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਗੁਰੂ ਘਰ ਸਾਡੀ ਬਾਂਹ ਫੜੇ। ਅਸੀਂ ਅੱਜ ਤੱਕ ਇਹ ਸੁਣਦੇ ਆਏ ਹਾਂ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ। ਸਤਿਗੁਰੂ ਤੁਹਾਡੀ ਰਹਿਮਤ ਹੈ ਕਿ ਜਿਹੜਾ ਤੁਹਾਡੀ ਸ਼ਰਨ ਦੇ ਵਿੱਚ ਆਉਂਦਾ ਉਹਨੂੰ ਤੁਸੀਂ ਗਲ ਨਾਲ ਲਾ ਲੈਂਦੇ ਹੋ। ਕਹਿੰਦੇ ਦੱਸੋ ਭਾਈ ਤਕਲੀਫ ਕੀ ਹੈ? ਕਹਿੰਦੇ ਮਹਾਰਾਜ ਸਾਡਾ ਧਰਮ ਡੁੱਬਦਾ ਜਾ ਰਿਹਾ। ਹੁਣ ਗੁਰੂ ਪਿਆਰਿਓ ਕਿਤੇ ਇੱਕ ਜ਼ੁਲਮ ਦੀ ਗੱਲ ਥੋੜੋ ਇਹਨਾਂ ਹਿੰਦੂਆਂ ਨੂੰ ਆਖ ਦਿੱਤਾ ਕਿ ਤੁਸੀਂ ਸ਼ਿਕਾਰ ਨਹੀਂ ਖੇਡ ਸਕਦੇ, ਤੁਸੀਂ ਘੋੜੇ ਤੇ ਨਹੀਂ ਚੜ ਸਕਦੇ, ਕਿਰਪਾਨ ਨਹੀਂ ਪਾ ਸਕਦੇ, ਇੱਥੋਂ ਤੱਕ ਕਿ ਕਿਸੇ ਨੇ ਮਾਸ ਵੀ ਖਾਣਾ ਨਾ ਹਿੰਦੂ ਨੇ, ਉਹ ਆਪਣੇ ਆਪ ਸ਼ਿਕਾਰ ਕਰਕੇ ਆਪਣੇ ਆਪ ਕਿਸੇ ਜਾਨਵਰ ਨੂੰ ਵੱਢ ਕੇ ਆਪ ਨੇ, ਔਰ ਜੇ ਖਾਣ ਨੂੰ ਚਿੱਤ ਕਰਦਾ ਤੇ ਕਿਸੇ ਮੁਸਲਮਾਨ ਦਾ ਬਣਿਆ ਹੋਇਆ ਤੁਹਾਨੂੰ ਮਾਸ ਲਿਆ ਕੇ ਕਲਮਾ ਪੜਿਆ ਹੋਇਆ ਉਹ ਤੁਹਾਨੂੰ ਖਾਣਾ ਪਵੇਗਾ, ਤੁਸੀਂ ਆਪ ਕਿਸੇ ਜਾਨਵਰ ਨੂੰ ਹਲਾਲ ਨਹੀਂ ਕਰ ਸਕਦੇ। ਸੋ ਏਦਾਂ ਦੀਆਂ ਕਰੜਾਈਆਂ ਦੇ ਵਿੱਚ ਦੀ ਇਹ ਹਿੰਦੂ ਜਗਤ ਲੰਘ ਰਿਹਾ ਸੀ ਤੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕੇ ਫਰਿਆਦੀ ਹੋ ਜਾਂਦੇ ਨੇ, ਮਹਾਰਾਜ ਸਾਡਾ ਧਰਮ ਡੁੱਬਦਾ ਜਾ ਰਿਹਾ, ਸਾਡਾ ਧਰਮ ਰੁੜਦਾ ਜਾ ਰਿਹਾ, ਕਿਰਪਾ ਕਰੋ। ਅਸੀਂ ਦੇਵੀ ਦੇਵਤਿਆਂ ਮੰਦਰਾਂ ਦੇ ਵਿੱਚ ਜਾ ਕੇ ਬੜੇ ਟੱਲ ਖੜਕਾ ਕੇ ਵੇਖ ਲੈ ਪਰ ਸਾਨੂੰ ਕਿਤਿਓਂ ਕੋਈ ਆਸ ਨਹੀਂ। ਮਹਾਰਾਜ ਸਾਡੇ ਧਰਮ ਦਾ ਦੀਵਾ ਬੁੱਝ ਜਾਣਾ, ਗੁੱਲ ਹੋ ਜਾਣਾ ਜੇ ਤੁਸੀਂ ਸਾਡੀ ਨਾ ਬਾਹ ਫੜੀ। ਤੇ ਇਹਨਾਂ ਨੇ ਆਪਣੀ ਤਕਲੀਫ ਦੱਸਣੀ ਸ਼ੁਰੂ ਕੀਤੀ ਹੈ। ਮਹਾਰਾਜ ਔਰੰਗਜ਼ੇਬ ਇਸ ਵੇਲੇ ਸਾਡੇ ਧਰਮ ਨੂੰ ਖਤਮ ਕਰਨ ਤੇ ਤੁਲਿਆ, ਹਜ਼ਾਰਾਂ ਲੋਕਾਂ ਦੇ ਇੱਕ ਇੱਕ ਦਿਨ ਦੇ ਵਿੱਚ ਇਹ ਜੰਜੂ ਲਾ ਦਿੰਦਾ, ਔਰ ਬਹੁਤੇ ਲੋਕ ਡਰਦੇ ਆਪਣਾ ਧਰਮ ਪਰਿਵਰਤਨ ਕਰੇ ਜਾ ਰਹੇ ਨੇ। ਜੇ ਏਦਾਂ ਹੀ ਹੋਇਆ ਤੇ ਦਾਤਾ ਜੀ ਇਸ ਭਾਰਤ ਦੀ ਧਰਤੀ ਤੋਂ ਉੱਤੋਂ ਹਿੰਦੂ ਅਲੋਪ ਹੋ ਜਾਵੇਗਾ। ਇਹ ਪੁਕਾਰਾਂ ਕਰ ਰਹੇ ਨੇ, ਅਰਦਾਸਾਂ ਕਰਦੇ ਨੇ ਤੇ ਸੱਚੇ ਸਤਿਗੁਰ ਕਿਸੇ ਵਿਸਵਾਦ ਵਿੱਚ ਆਪਣੇ ਨੇਤਰ ਬੰਦ ਕਰਕੇ ਕਿਸੇ ਵਿਸਵਾਦ ਵਿੱਚ ਚਲੇ ਜਾਂਦੇ ਆ। ਔਰ ਇਹਨਾਂ ਦਾ ਵੀਰ ਸੁਪੁੱਤਰ ਗੋਬਿੰਦ ਰਾਏ ਜੀ, ਉਸ ਵੇਲੇ ਉਹਨਾਂ ਦੀ ਉਮਰ ਤਕਰੀਬਨ 8 ਸਾਲ ਦੀ ਹੈ। ਅਜੀਬੋ ਗਰੀਬ ਜਿਹਾ ਮਾਹੌਲ ਦੇਖ ਕੇ, ਦਰਬਾਰ ਵਿੱਚ ਸ਼ਾਂਤੀ ਪਸਰੀ ਹੋਈ ਦੇਖ ਕੇ, ਗੋਬਿੰਦ ਰਾਏ ਜੀ ਆਪਣੇ ਸਤਿਗੁਰਾਂ ਦੇ ਪਿਤਾ ਜੀ ਦੇ ਗੋਦੀ ਵਿੱਚ ਆ ਕੇ ਬੈਠ ਜਾਂਦੇ ਨੇ। ਪਹਿਲਾਂ ਵੀ ਖੇਡਦੇ ਆ ਕੇ ਬੈਠਿਆ ਹੋਣਗੇ, ਔਰ ਅੱਜ ਵੀ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਹ ਖੇਡਦੇ ਹੋਏ ਆਏ, ਮੱਥਾ ਟੇਕ ਕੇ ਤੇ ਗੁਰੂ ਮਹਾਰਾਜ ਦੀ ਗੋਦੀ ਵਿੱਚ ਬੈਠ ਗਏ। ਬੜਾ ਸ਼ਾਂਤਮਈ ਜਿਹਾ ਮਾਹੌਲ ਬਣਿਆ ਹੋਇਆ। ਔਰ ਸਤਸੰਗਤ ਜੀ, ਗੁਰੂ ਤੇਗ ਬਹਾਦਰ ਮਹਾਰਾਜ ਇੱਕ ਸਿਆਣੇ ਮਲਾਹ ਵਾਂਗ ਬੜੀਆਂ ਸੋਚਾਂ ਦੇ ਵਿੱਚ ਡੁੱਬੇ ਹੋਏ। ਗੁਰੂ ਪਿਆਰਿਓ, ਜਿੱਦਾਂ ਕਿਸੇ ਮਲਾਹ ਦਾ ਬੇੜਾ ਤੂਫਾਨਾਂ ਦੇ ਨਾਲ ਟਕਰਾ ਕੇ ਤੇ ਤੂਫਾਨਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਫਸ ਗਿਆ ਹੋਵੇ, ਔਰ ਆਉਣ ਵਾਲੀਆਂ ਹਵਾਵਾਂ ਹਰ ਪਾਸੇ ਦਿਸ਼ਾ ਦੇ ਵਿੱਚੋਂ ਆਉਣ ਵਾਲੀਆਂ ਹਵਾਵਾਂ ਉਹਨੂੰ ਹੋਰ ਡੋਬਣ ਦਾ ਯਤਨ ਕਰ ਰਹੀਆਂ ਹੋਣ, ਤੇ ਆਸਿਓ ਪਾਸਿਓ ਆ ਰਹੀ ਬਰਫ਼ ਦੇ ਪਹਾੜ ਇਸ ਜਹਾਜ਼ ਦੇ ਨਾਲ ਟਕਰਾਉਣ ਵਾਸਤੇ ਆਉਂਦੇ ਹੋਣ, ਤੇ ਜਿੱਥੋਂ ਦੀ ਪਾਣੀ ਦੇ ਵਿੱਚ ਦੀ ਜਹਾਜ਼ ਲੰਘ ਰਿਹਾ ਹੇਠਲੇ ਪਾਸਿਓ ਦੀ ਵੀ ਇਹਦੇ ਬਰਫ਼ ਦੇ ਵੱਡੇ ਵੱਡੇ ਪਹਾੜ ਇਸ ਜਹਾਜ਼ ਦੇ ਨਾਲ ਟਕਰਾ ਕੇ ਇਹਨੂੰ ਖਤਮ ਕਰਨ ਵਾਸਤੇ ਤੁਲੇ ਹੋਣ, ਔਰ ਉਹ ਸਿਆਣਾ ਮਲਾਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਜਹਾਜ਼ ਨੂੰ ਸਕੀਮਾਂ ਅੰਦਰੋਂ ਅੰਦਰ ਲਾਉਂਦਾ ਹੋਵੇ, ਮੈਂ ਬੇੜਾ ਕਿਵੇਂ ਬੰਨੇ ਲਾਉਣਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਹਿੰਦੂ ਧਰਮ ਦਾ ਬੇੜਾ ਬੰਨੇ ਲਾਉਣ ਵਾਸਤੇ ਸੋਚਾਂ ਦੇ ਵਿੱਚ ਪਏ ਹੋਏ। ਗੋਬਿੰਦ ਰਾਏ ਜੀ ਹੁਣ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ। ਮੈਂ ਗੋਬਿੰਦ ਸਿੰਘ ਕਹਿ ਦਵਾਂ ਚਾਹੇ ਗੋਬਿੰਦ ਰਾਏ ਕਹਿ ਦਵਾਂ, ਇੱਕੋ ਹੀ ਗੱਲ ਹੈ। ਹੁਣ ਗੋਬਿੰਦ ਰਾਏ ਗੁਰਦੇਵ ਪਾਤਸ਼ਾਹ ਦੇ ਆ ਕੇ ਗੋਦੀ ਦੇ ਵਿੱਚ ਬੈਠ ਜਾਂਦੇ, ਹਾਲਾਤ ਨੂੰ ਤੱਕ ਕੇ ਮਹਾਰਾਜ ਸ਼ਾਂਤੀ ਪਸਰੀ ਹੋਈ ਹੈ, ਆਪਣੇ ਪਿਤਾ ਦੀਆਂ ਨਜ਼ਰਾਂ ਵੱਲ ਨੂੰ ਉੱਪਰ ਨੂੰ ਦੇਖਦੇ ਨੇ, ਸਤਿਗੁਰਾਂ ਨੇ ਨੇਤਰ ਖੁੱਲੇ ਅੱਖਾਂ ਨਾਲ ਅੱਖਾਂ ਮਿਲਾਈਆਂ ਤੇ ਗੁਰੂ ਮਹਾਰਾਜ ਜੀ ਨੂੰ ਪੁੱਛਦੇ ਨੇ, ਪਿਤਾ ਜੀ ਇਹ ਕੌਣ ਨੇ? ਕਹਿੰਦੇ ਪੁੱਤਰਾ ਇਹ ਹਿੰਦੂ ਲੋਕ ਨੇ, ਇੱਥੇ ਦੇ ਇਹ ਕਸ਼ਮੀਰ ਦੇ ਪੰਡਿਤ ਨੇ। ਦਾਤਾ ਜੀ ਇਹਨਾਂ ਨੂੰ ਕੀ ਤਕਲੀਫ ਹੈ, ਇਹ ਕਾਹਦੇ ਵਾਸਤੇ ਏਦਾਂ ਦਾ ਇਹਨਾਂ ਨਿੰਮੋ ਝੂਣੇ ਜੇ ਹੋਏ ਖੜੇ ਨੇ, ਇਹ ਕਿਉਂ ਰੋਣ ਵਾਲੇ ਇਹਨਾਂ ਦੇ ਮੌਂਦਰੇ ਨੇ, ਇਹਨਾਂ ਦਾ ਚਿਹਰੇ ਦੇ ਉੱਤੋਂ ਹਾਵ ਭਾਵ ਕਿਉਂ ਉੱਡ ਚੁੱਕੇ ਨੇ? ਤੇ ਸਤਿਗੁਰ ਕਹਿੰਦੇ ਪੁੱਤਰ ਜੀ ਇਹਨਾਂ ਦਾ ਧਰਮ ਰੁੜਦਾ ਜਾ ਰਿਹਾ, ਹਿੰਦੂ ਧਰਮ ਖਤਰੇ ਦੇ ਵਿੱਚ ਹੈ, ਔਰੰਗਜ਼ੇਬ ਤਲਵਾਰ ਦੇ ਨਾਲ ਇਹਨਾਂ ਦਾ ਧਰਮ ਬਦਲਣ ਵਾਸਤੇ ਤਿਆਰ ਹੈ, ਔਰ ਬਦਲ ਰਿਹਾ ਹੈ। ਔਰ ਇਹਨਾਂ ਨੇ ਆ ਕੇ ਗੁਰੂ ਨਾਨਕ ਦੇ ਚਰਨਾਂ 'ਚ ਫਰਿਆਦ ਕੀਤੀ ਹੈ। ਹੁਣ ਗੋਬਿੰਦ ਰਾਏ ਜੀ ਕਹਿੰਦੇ ਆ, ਕਹਿੰਦੇ ਪਿਤਾ ਜੀ ਮੈਨੂੰ ਲੱਗਦਾ ਇਹ ਝੂਠ ਬੋਲਦੇ ਆ। ਗੁਰੂ ਪਿਆਰਿਓ ਧਿਆਨ ਦੇਣਾ, ਗੁਰਦੇਵ ਪਾਤਸ਼ਾਹ ਤੇਗ ਬਹਾਦਰ ਜੀ ਮਹਾਰਾਜ ਆਪਣੇ ਲਾਲ ਨੂੰ ਇਹ ਗੱਲ ਦੱਸਦੇ, ਇਹ ਆਪਣਾ ਧਰਮ ਬਚਾਉਣ ਵਾਸਤੇ ਫਰਿਆਦੀ ਹੋ ਕੇ ਆਏ ਆ, ਤੇ ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ ਮੈਨੂੰ ਲੱਗਦਾ ਇਹ ਝੂਠ ਬੋਲਦੇ ਆ। ਗੁਰੂ ਤੇਗ ਬਹਾਦਰ ਮਹਾਰਾਜ ਪੁੱਛਦੇ, ਪੁੱਤਰ ਤੂੰ ਕਿੱਦਾਂ ਇਹ ਸੋਚ ਲਿਆ ਵੀ ਇਹ ਝੂਠ ਬੋਲਦੇ ਆ? ਗੋਬਿੰਦ ਰਾਏ ਜੀ ਆਖਣ ਲੱਗੇ, ਪਿਤਾ ਜੀ ਇਹਨਾਂ ਦਾ ਤਾਂ ਹਿੰਦੁਸਤਾਨ ਦੇ ਵਿੱਚ ਕਈਆਂ ਏਰੀਆ ਦੇ ਉੱਤੇ, ਆ 22 ਧਾਰ ਦੇ ਉੱਤੇ, ਇਹ ਪਹਾੜ ਦੇ ਆ ਏਰੀਆ ਜੋ ਹੈ ਇਹਦੇ ਉੱਤੇ ਇਹਨਾਂ ਦਾ ਆਪਣਾ ਰਾਜ ਹੈ, ਔਰ ਇੱਧਰ ਜੇ ਆਪਾਂ ਰਾਜਸਥਾਨ ਵੱਲ ਤੱਕੀਏ ਤੇ ਇਹਨਾਂ ਦੇ ਆਪਣੇ ਰਾਜੇ ਨੇ ਉੱਥੇ ਛੋਟੇ ਛੋਟੇ। ਮਹਾਰਾਜ ਜਿਹਦਾ ਆਪਣਾ ਰਾਜ ਹੋਵੇ, ਜਿਹਦੀਆਂ ਆਪਣੀਆਂ ਫੌਜਾਂ ਹੋਣ, ਉਹਨਾਂ ਦਾ ਧਰਮ ਕਦੀ ਖਤਰੇ 'ਚ ਨਹੀਂ ਹੁੰਦਾ, ਇਹ ਝੂਠ ਬੋਲਦੇ ਲੱਗਦੇ ਆ। ਸਤਿਗੁਰ ਕਹਿੰਦੇ ਨਹੀਂ ਪੁੱਤ, ਝੂਠ ਨਹੀਂ ਬੋਲਦੇ। ਜੇ ਇਸ ਧਰਮ ਦੇ ਰਾਜਨੀਤਿਕ ਲੋਕ ਆਪਣੇ ਧਰਮ ਦੀ ਬੇੜੀ ਆਪ ਡੋਬਣ ਵਾਸਤੇ ਤਿਆਰ ਹੋ ਜਾਣ, ਫਿਰ ਉੱਥੇ ਹੋਰ ਕਿਸੇ ਨੂੰ ਕੋਈ ਬਹੁਤਾ ਜ਼ੁਲਮ ਕਰਨ ਦੀ ਲੋੜ ਨਹੀਂ ਹੈ, ਜਿੱਦਾਂ ਸਾਡੇ ਸਿੱਖਾਂ ਨਾਲ ਹੋਇਆ। ਸਾਡੇ ਧਰਮ ਦੀ, ਆਪਣੇ ਸਿੱਖ ਧਰਮ ਦੀ ਬੇੜੀ ਗੁਰੂ ਪਿਆਰਿਓ ਸਾਡੇ ਆਪਣਿਆਂ ਨੇ ਡੋਬਣ ਲਈ ਜਿੰਨਾ ਤਾਣ ਲਾਤਾ ਉਹਨਾਂ ਦੁਸ਼ਮਣਾਂ ਨੇ ਨਹੀਂ ਲਾਇਆ। ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾਉਣ ਵਾਲੇ ਕੌਣ ਸਨ ਗੁਰੂ ਪਿਆਰਿਓ? ਸਾਡੇ ਕੌਮ ਦੇ ਬਹਾਦਰ ਯੋਧਿਆਂ, ਸੰਘਰਸ਼ੀ ਯੋਧਿਆਂ ਨੂੰ ਦੱਸ ਦੱਸ ਕੇ ਸ਼ਹੀਦ ਕਰਵਾਉਣ ਵਾਲੇ ਕੌਣ ਸਨ? ਉਹ ਸਾਡੇ ਆਪਣੇ ਸੀ। ਹੁਣ ਸਤਸੰਗ ਜੀ, ਉਹ ਆਪਣੇ ਆਪਣਿਆਂ ਦਾ ਰਾਜ ਹੋਵੇ, 25 ਸਾਲ ਰਾਜ ਕੀਤਾ ਹੋਵੇ ਸਾਡੇ ਆਪਣਿਆਂ ਨੇ, ਤੇ ਸਾਡੀ ਕੌਮ ਦੇ ਸੰਘਰਸ਼ੀ ਯੋਧੇ ਅਜੇ ਤੱਕ ਜੇਲ੍ਹਾਂ ਦੇ ਵਿੱਚ ਬੰਦ ਹੋਣ, ਤੇ ਗੁਰੂ ਪਿਆਰਿਓ ਆਪਣੇ ਧਰਮ ਦੀ ਬੇੜੀ ਆਪਣੇ ਨਹੀਂ ਡੋਬ ਰਿਹਾ ਤਾਂ ਹੋਰ ਕੌਣ ਡੋਬ ਰਿਹਾ? ਇਸੇ ਤਰ੍ਹਾਂ ਹਿੰਦੂ ਧਰਮ ਦੇ ਨਾਲ ਹੋ ਰਿਹਾ ਸੀ। ਉਹਨਾਂ ਦੇ ਧਰਮ ਦੀ ਬੇੜੀ ਉਹਨਾਂ ਦੇ ਆਪਣੇ ਡੋਬਣ ਤੇ ਤੁਲੇ ਹੋਏ ਸੀ। ਔਰ ਜਿੰਨੇ ਰਾਜੇ ਸੀ ਨਾ, 22 ਧਾਰ ਦੇ ਰਾਜੇ, ਉਹ ਸਾਰੇ ਮੁਗਲਾਂ ਦਾ ਟੈਕਸ ਭਰਦੇ ਸੀ। ਆਏ ਦਿਨ ਉਹਨਾਂ ਨੂੰ ਟੈਕਸ ਪੇਸ਼ ਕੀਤਾ ਜਾਂਦਾ ਸੀ। ਗੁਰੂ ਪਿਆਰਿਓ ਟੈਕਸ ਦੀ ਗੱਲ ਤੇ ਛੱਡੀਏ, ਇਹ ਮੁਸਲਮਾਨਾਂ ਨੂੰ ਖੁਸ਼ ਕਰਨ ਦਾ ਲੱਕ ਕਰਕੇ ਆਪਣੀਆਂ ਧੀਆਂ ਦੇ ਡੋਲੇ ਦੇ ਕੇ ਤੇ ਉਹਨਾਂ ਨਾਲ ਰਿਸ਼ਤੇਦਾਰੀਆਂ ਗੰਢ ਰਹੇ ਸਨ, ਤੇ ਇਹੋ ਜਿਹੇ ਧਰਮ ਦੇ ਉਹਨਾਂ ਠੇਕੇਦਾਰਾਂ ਤੋਂ ਇਹਨਾਂ ਨੂੰ ਕੀ ਆਸ ਰੱਖੀ ਜਾ ਸਕਦੀ ਸੀ? ਇਸ ਕਰਕੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਉਂਦੇ ਨੇ। ਤੇ ਗੋਬਿੰਦ ਰਾਏ ਜੀ ਮਹਾਰਾਜ ਉਹ ਦੱਸ ਦਿੱਤੇ, ਕਹਿੰਦੇ ਨੇ ਪੁੱਤਰ ਠੀਕ ਹੈ, ਭਾਵੇਂ ਇਹਨਾਂ ਦਾ ਆਪਣਾ ਰਾਜ ਹੈ, ਪਰ ਇਸ ਵੇਲੇ ਇਹਨਾਂ ਦੀ ਧਰਮ ਦੀ ਬੇੜੀ ਜਿਹੜੀ ਹੈ ਇਹ ਡਾਵਾਂ ਡੋਲ ਹੋ ਚੁੱਕੀ ਹੈ। ਕਹਿੰਦੇ ਪਿਤਾ ਜੀ ਹੁਣ ਕੋਈ ਕੁਛ ਇਹਨਾਂ ਦਾ ਬਚਾਅ ਹੋ ਸਕਦਾ ਹੈ, ਇਹਨਾਂ ਦਾ ਧਰਮ ਬਚ ਸਕਦਾ ਹੈ? ਕਹਿੰਦੇ ਹਾਂ ਬਚ ਸਕਦਾ। ਕਹਿੰਦੇ ਕਿਵੇਂ? ਕਹਿੰਦੇ ਜੇ ਕੋਈ ਮਹਾਬਲੀ ਯੋਧਾ, ਕੋਈ ਧਾਰਮਿਕ ਸ਼ਖਸੀਅਤ, ਕੋਈ ਰੱਬੀ ਰੂਹ ਇਹਨਾਂ ਦੇ ਧਰਮ ਦੀ ਖਾਤਰ ਕੁਰਬਾਨੀ ਦੇ ਦੇਵੇ, ਸ਼ਹਾਦਤ ਦੇ ਦੇਵੇ, ਤੇ ਇਹਨਾਂ ਦਾ ਧਰਮ ਬਚ ਸਕਦਾ। ਤੇ ਗੋਬਿੰਦ ਰਾਏ ਆਪਣੇ ਪਿਤਾ ਦੇ ਸਾਹਮਣੇ ਫਰਿਆਦੀ ਹੋ ਕੇ, ਗੁਰੂ ਪਿਆਰਿਓ ਏਡਾ ਵੱਡਾ ਜਿਗਰਾ ਕਿਸੇ ਪੁੱਤ ਦਾ ਨਹੀਂ ਹੋ ਸਕਦਾ ਜਿੱਦਾਂ ਕਲਗੀਆਂ ਵਾਲੇ ਪਾਤਸ਼ਾਹ ਦਾ ਸੀ। ਉਹ ਕਿਹੜਾ ਆਪਣੇ ਆਪ ਨੂੰ ਯਤੀਮ ਬਣਾਉਂਦਾ, ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਆਪ ਨੂੰ ਯਤੀਮ ਬਣਾਉਣਾ ਪ੍ਰਵਾਨ ਕਰ ਲਿਆ। ਆਪਣੇ ਬਾਪੂ ਨੂੰ ਕਹਿੰਦੇ ਪਿਤਾ ਤੇਰੇ ਤੋਂ ਬਗੈਰ ਹੋਰ ਦੁਨੀਆਂ ਦੇ ਉੱਤੇ ਧਰਮ ਹੀ ਕਿਹੜਾ? ਜਾਓ ਇਹਨਾਂ ਦੀ ਖਾਤਰ ਆਪਣਾ ਬਲੀਦਾਨ ਦੇਵੋ, ਆਪਣਾ ਸੀਸ ਦੇਵੋ, ਇਹਨਾਂ ਦੀ ਰੱਖਿਆ ਫਿਰ ਮੈਂ ਕਰਾਂਗਾ। ਉਹ ਕਲਗੀਆਂ ਵਾਲਾ ਪਾਤਸ਼ਾਹ 8 ਸਾਲ ਦੀ ਉਮਰ ਦੇ ਵਿੱਚ ਆਪਣੇ ਗੁਰੂ ਪਿਤਾ ਜੀ ਨੂੰ ਕਿਵੇਂ ਕਹਿ ਰਹੇ ਨੇ ਇਹਨਾਂ ਦਾ ਧਰਮ ਬਚਾਉਣ ਵਾਸਤੇ, ਕੁਰਬਾਨੀ ਦੇਣ ਵਾਸਤੇ? ਸੁਣੋ ਆਖਰੀ।

0: ਕੋਈ ਪੁਰਸ਼ ਜਾ ਦੁਨੀਆ ਤੇ ਕਿਹੜਾ ਹੈ,
1: ਗਿਰਿਆ ਮੰਜਦਾਰ ਜੇ ਨਾ ਦੁਖੀਆਂ ਦਾ ਬੇੜਾ ਹੈ,
0: ਛੋਟੇ ਦਿਨ ਬਲੀ ਪੁਰਸ਼ ਜਾ ਦੁਨੀਆ ਤੇ ਕਿਹੜਾ ਹੈ,
1: ਨਾਲੇ ਤਨ ਮਨ ਆਪਣਾ, ਨਾਲੇ ਤਨ ਮਨ ਆਪਣਾ।

0: ਗੁਰੂ ਪਿਆਰਿਓ, ਇੱਥੇ ਅੱਜ ਦੇ ਦੀਵਾਨ ਦੀ ਢਾਡੀ ਜਿੱਥੇ ਵੱਲੋਂ ਸਮਾਪਤੀ ਕਰਦੇ ਹਾਂ। ਮੈਨੂੰ ਇੱਕ ਕੱਲ ਦੀ ਯਾਦ ਆ ਗਈ, ਸਾਡੀਆਂ ਬੱਚੀਆਂ ਧੀਆਂ ਉੱਥੇ ਮਿਲੀਆਂ, ਕਹਿੰਦੀਆਂ ਬਾਬਾ ਜੀ ਤੁਸੀਂ ਚਲੇ ਜਾਣਾ, ਸੱਚੀ ਚਲੇ ਜਾਣਾ? ਮੈਂ ਕਿਹਾ ਹਾਂ ਪੁੱਤ, ਅਸੀਂ ਸੱਚੀ ਚਲੇ ਜਾਣਾ। ਮੈਂ ਬੇਨਤੀ ਕੀਤੀ, ਪੁੱਤ ਤੁਸੀਂ ਇੱਦਾਂ ਹੀ ਸੇਵਾ ਕਰਦੀਆਂ ਰਹੋ। ਜਦੋਂ ਗੁਰੂ ਸਾਹਿਬ ਦਾ ਸੁੱਖ ਆਸਣ ਹੁੰਦਾ, ਧੀਆਂ ਨਾਲ ਸੁੱਖ ਆਸਣ ਕਰਾਉਂਦੀਆਂ, ਪ੍ਰਸ਼ਾਦ ਵੰਡਦੀਆਂ, ਚੌਰ ਸਾਹਿਬ ਕਰਦੀਆਂ, ਗੁਰੂ ਪਿਆਰਿਓ ਇਹ ਵੀ ਇੱਕ ਸਾਡੇ ਚੰਗੇ ਦਿਨਾਂ ਦੀ ਨਿਸ਼ਾਨੀ ਹੈ। ਸਤਿਗੁਰ ਕਿਰਪਾ ਕਰਨ ਇਹ ਬੱਚੀਆਂ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੇ, ਆਪਾਂ ਸਾਰੇ ਗੁਰੂ ਘਰ ਦੇ ਨਾਲ ਜੁੜੇ ਰਹੀਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਆ ਗਏ ਨੇ, ਅਰਦਾਸ ਬੇਨਤੀ ਹੋਵੇਗੀ। ਆਓ ਆਪਾਂ ਸਾਰੇ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋਈਏ। ਢਾਡੀ ਜੱਤੇ ਨੂੰ ਬੁਲਾਓ, ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੂੰ ਜੀਓ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਬੋਲੋ ਜੀ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਬਹੁਤ ਜੀ ਸਹਾਇ, ਵਾਹ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਅਗੌਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਦਿਆਵੇ ਤਾਏ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਨਿਠ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਸੇ ਦਿੱਤੇ ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ ਆ ਰਹੇ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਕਿਤ ਕੇ ਸਾਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਮ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਆਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਦਾ ਪੰਥ ਨੂੰ ਵੀ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਔੜ, ਨੇ ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਰਕਾਰ ਦੇ ਜ਼ੋਰ, ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ, ਅੱਜ ਅਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਅਤੇ ਆਸ ਦੀ ਸੇਵਾ ਨਿਭਾਉਂਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦਾਰਾਈ ਸਾਧ ਸੰਗਤ ਦੀ ਹਾਜ਼ਰੀ ਤਿਲ ਫੁਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪਰਿਆ ਤੱਕਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ। ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਅੰਮ੍ਰਿਤ ਵੇਲੇ ਜਾਗਣੇ ਨਿਤਨੇਮ ਕਰਦੇ ਬਣ ਬਾਣੀ ਅਤੇ ਬਾਣੀ ਨਾਲ ਪਿਆਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਕਰਦਾ ਉਦਮ ਬਲ ਬਖਸ਼ਣਾ ਪੰਥ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਦਰ ਪ੍ਰਵਾਨ ਕਰਨੀ। ਦਰੋਂ ਕਰੋਂ ਸਾਹਿਬ ਭਾਈ ਪਰਮਿੰਦਰ ਸਿੰਘ ਬਾਸੀ ਪਰਿਵਾਰ ਨੂੰ ਨਵੀਂ ਕਾਰ ਬਖਸ਼ਿਸ਼ ਕੀਤੀ ਹੈ ਸ਼ੁਕਰਾਨੇ ਵਜੋਂ ਆਪਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਬਿੰਦ ਮੈਂ ਅਰਦਾਸ ਕਰਾਉਂਦੇ ਮਿਹਰ ਕਰਨੀ ਦਾਤਾ ਜੀ ਉਹ ਬਾਸੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਕਾਰ ਸੁਣ ਲਈ ਕਰਾਉਣੀ ਰਾਹ ਪੈਂਡੇ ਹਰ ਪ੍ਰਕਾਰ ਦੀ ਰੱਖਿਆ ਕਰਨੀ ਪਰਿਵਾਰ ਦੀਆਂ ਕਿਰਤ ਕਮਾਈ ਦੀ ਬਰਕਤਾਂ ਪਰਿਵਾਰ ਨੂੰ ਚੜ੍ਹਦੀ ਕਲਾ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਦੇ ਰਹਿਣਾ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਆਸ਼ੀਰਵਾਦ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਉ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ।

ਸਤਨਾਮ ਵਾਹਿਗੁਰੂ ਸਾਹਿਬ ਜੀ, ਸਭ ਕੁਛ ਤੇਰਾ, ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਹਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਮਰ ਨ ਕੋਈ, ਸੋ ਕਹੋ ਟਲ ਗੁਰਸੇਵੀ ਐ ਐਨੇ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ, 83 ਮਹਲਾ ਤੀਜਾ ਕਰ ਦੂਜਾ ਚੌਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਧਨ ਅਖੁੱਟ ਨਾਨਕ ਉਟੈ ਨਾ ਜਾਏ, ਪੂਰੇ ਸਤਿਗੁਰੂ ਦੀ ਯਾਦ ਦਿਖਾਏ, ਆਪਣੇ ਸਤਿਗੁਰ ਕੋ ਸਦਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ, ਇਹ ਧਨ ਅਖੁੱਟ ਨਾਨਕ ਉਟੈ ਨਾ ਜਾਏ, ਪੂਰੇ ਸਤਿਗੁਰੂ ਦੀ ਯਾਦ ਦਿਖਾਏ, ਆਪਣੇ ਸਤਿਗੁਰ ਕੋ ਸਦਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਤਲਵੰਤ ਹਰ ਨਾਮ ਲਿਵਲਾਏ, ਗੁਰਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਉ। ਔਗਣ ਕਾਟ ਗੁੰਡ ਦੇ ਸੰਭਾਏ, ਪੂਰੇ ਗੁਰ ਕੈ ਸਹਿ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖਮਨ ਅੰਤਰ ਸਹਿਜ ਸਮਾਣੀ, ਏਕ ਅਜਰ ਜਨ ਦੇਖੋ ਪਾਈ, ਦੁਬਦਾ ਮਾਰਰ ਮਨ ਵਸਾਈ, ਨਾਮ ਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਕਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਸਭ ਨੂੰ ਧੰਨਵਾਦ ਤੁਹਾਡਾ, ਤੁਸੀਂ ਬੜੇ ਪਿਆਰ ਨਾਲ ਬੈਠ ਕੇ ਭਾਈ ਸਾਹਿਬ ਦੇ ਪਾਸੋਂ ਢਾਡੀ ਵਾਰਾਂ ਇਤਿਹਾਸ ਸਰਵ ਕੀਤਾ, ਇਸ ਤੋਂ ਪਹਿਲਾਂ ਕਥਾ ਹੋਈ, ਔਰ ਗੁਰੂ ਦੀ ਕਿਰਪਾ ਹੋਈ ਹੈ, ਗੁਰਮੋਹ ਪਿਆਰੇ ਹੋਏ, ਨਾਮ ਦੇ ਧੰਨ ਦੀ ਕਮਾਈ ਹੈ ਜਿਹੜੀ ਤੁਸੀਂ ਬੈਠ ਕੇ ਕਰ ਰਹੇ ਜੇ, ਔਰ ਇਹੀ ਧੰਨ ਹੈ ਜਿਹੜਾ ਸਾਡੇ ਨਾਲ ਜਾਣਾ, ਔਰ ਇਹੀ ਧੰਨ ਹੈ ਜਿਹਦੀ ਅੱਜ ਗੱਲ ਗੁਰੂ ਪਾਤਸ਼ਾਹ ਨੇ ਕੀਤੀ ਹੈ। ਸੋ ਜਥੇ ਦਾ ਬਹੁਤ ਬਹੁਤ ਧੰਨਵਾਦ, ਅਰਦਾਸ ਹੋਈ ਹੈ ਗੁਰੂ ਚਰਨਾਂ ਵਿੱਚ, ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਪੰਜ ਜਥੇ ਦੇ ਵਾਸੀ ਪਰਿਵਾਰ ਨੂੰ ਗੱਡੀ ਬਖਸ਼ਿਸ਼ ਹੋਈ ਹੈ ਸ਼ੁਕਰਾਨੇ ਵਜੋਂ। ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਮ ਕੀਤੇ ਨੇ, ਪਰਿਵਾਰ ਨੂੰ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਗੱਲ ਸਤਿਗੁਰੂ ਨੇ ਕੀਤੀ ਕਿ ਅਸਲੀ ਸੇਠ ਕੌਣ ਆ, ਸ਼ਾਹ ਕੌਣ ਆ, ਅਮੀਰ ਕੌਣ ਆ, ਦੁਨਿਆਵੀ ਅਮੀਰੀ ਅਤੇ ਗੁਰਮੁਖ ਪਿਆਰਿਓ ਕਦੀ ਆਉਂਦੇ ਅਤੇ ਕਦੇ ਜਾਂਦੇ। ਤੁਹਾਡੇ ਤੁਸੀਂ ਆਪਣੀ ਜ਼ਿੰਦਗੀ 'ਚ ਵੇਖਿਓ ਕਿ ਜਿਹੜੇ ਬਹੁਤ ਗੁਰਮੁਖ ਪਿਆਰਿਓ ਅਮੀਰ ਸੀ ਅਤੇ ਗਰੀਬ ਹੋ ਗਏ, ਜਿਹੜੇ ਗਰੀਬ ਸੀ ਉਹ ਅਮੀਰ ਹੋ ਗਏ। ਅਸੀਂ ਆਮ ਕਿਨੇ ਮਾਇਆ ਹੱਥ ਦੀ ਮੈਲ ਆ, ਔਰ ਕਿਵਾਂ ਕਰਨਾ, ਇੱਕ ਇਹੋ ਮੈਲ ਆ ਜਿਹੜੀ ਮਾਇਆ ਕਿਸੇ ਕੋਲ ਖੁੱਲ੍ਹ ਆਉਂਦੀ ਨਹੀਂ ਗੁਰਮੁਖ ਪਿਆਰਿਓ। ਪਰ ਜਿਹੜੀ ਗੱਲ ਸਤਿਗੁਰ ਨੇ ਕੀਤੀ ਉਹ ਕਿਹੜੇ ਸ਼ਾਹ ਦੇ ਨੇ, ਸੇ ਧਨਵੰਤ ਹਰ ਨਾਮ ਲਿਵਲਾਏ, ਅਸਲੀ ਸ਼ਾਹ ਸੇਠ ਅਮੀਰ ਉਹ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਕਾਲਪੁਰਖ ਦੇ ਨਾਮ ਦੀ ਬਖਸ਼ਿਸ਼, ਜਿਨ੍ਹਾਂ ਕੋਲ ਨਾਮ ਹੈ, ਸਿਮਰਨ ਹੈ, ਬੰਦਗੀ ਹੈ, ਚੰਗੇ ਗੁਣ, ਚੰਗੇ ਗੁਣਾਂ ਵਾਲਾ ਗੁਰਮੁਖ ਪਿਆਰਿਓ ਧਨਵੰਤ ਹੈ। ਨਾਮ ਕੀ ਹੈ? ਗੁਣ। ਹੁਣ ਮੈਂ ਇੱਕ ਉਦਾਹਰਨ ਦੇਣ ਲੱਗਾ, ਵੈਸੇ ਤਾਂ ਵਾਹਿਗੁਰੂ ਨਾਮ ਜਪਣਾ ਬਹੁਤ ਜ਼ਰੂਰੀ ਹੈ ਆਪਾਂ, ਪਰ ਗੁਰਮੁਖ ਪਿਆਰਿਓ ਨਾਮ ਜਪਣਾ ਬੈਨੀਫਿਟ ਕੀਤਾ, ਅਸੀਂ ਇੱਥੇ ਸਾਰਾ ਦਿਨ ਨਾਮ ਜਪਦੇ ਰਹੀਏ, ਕਿਰਤ ਕੋਈ ਕਰੀਏ ਨਾ ਸਾਡੀ ਭੁੱਖ ਲੱਥ ਜਾਓ, ਸਾਡੇ ਕੋਲ ਮਾਇਆ ਆ ਜਾਊਗੀ, ਨਹੀਂ। ਬਾਣੀ ਜਿਹੜੀ ਆ ਜੀਵਨ ਦਾ ਸੰਦੇਸ਼ ਆ ਦਿੰਦੀ, ਜੀਵਨ ਦੀ ਜਾਂਚ ਦੱਸਦੀ ਕਿ ਜੀਵਨ ਜੀਣਾ ਕਿਵੇਂ ਆ, ਕਿਉਂਕਿ ਨਾਮ ਦਾ ਧਨ ਗੁਰਮੁਖ ਪਿਆਰਿਓ ਨਾਮ ਦਾ ਧਨ ਕੀ, ਗੁਣਾਂ ਦਾ ਧਨ, ਜਿਹਦੇ ਕੋਲ ਗੁਣ ਨੇ। ਫਰਜ਼ ਕੀਤਾ ਬੰਦਾ ਅਨਪੜ੍ਹ ਹੈ, ਉਹਨੇ ਬਾਣੀ ਪੜ੍ਹੀ ਨਹੀਂ,
ਉਹ ਵਾਹਿਗੁਰੂ ਦਾ ਜਾਪ ਕਰਦਾ, ਸਿਮਰਨ ਕਰਦਾ, ਬੰਦਗੀ ਕਰਦਾ ਤੇ ਚੰਗਾ ਮਿਹਨਤ ਵਾਲਾ ਬੰਦਾ, ਉਹਨੇ ਚੰਗੀ ਪਲੰਬਿੰਗ ਤੇ ਚੰਗਾ ਸਕਿੱਲ ਆਪਣੇ ਅੰਦਰ ਬਣਾਇਆ, ਚੰਗਾ ਮਿਸਤਰੀ ਆ। ਕਿਵੇਂ ਕਰਨ ਨੂੰ ਘਾਟਾ ਹੋ ਸਕਦਾ ਕਦੇ? ਉਹਨੂੰ ਤਾਂ ਦੁਨੀਆ ਆਵਾਜ਼ ਮਾਰੂਗੀ, ਆ ਭਾਈ ਸਾਡੇ ਘਰ ਆਣ ਕੇ ਕੰਮ ਕਰ। ਅਸਲੀ ਚੀਜ਼ਾਂ ਇਹ ਆ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਕਿਰਤ ਕਰਨ ਦੀ ਗੱਲ ਕੀਤੀ ਕਿ ਮਨੁੱਖਾ ਤੂੰ ਕਿਰਤ ਕਰਨੀ ਆ, ਨਾਮ ਜਪਣਾ ਉਸ ਤੋਂ ਬਾਅਦ ਅਤੇ ਵੰਡ ਛਕਣਾ ਉਸ ਤੋਂ ਬਾਅਦ। ਹੁਣ ਆਪਾਂ ਕੀ ਕਰਦੇ, ਆਪਾਂ ਸਮਝਦੇ ਵੀ ਸ਼ੈਂਤ ਆ, ਮੈਂ ਨਾਮ ਜਪਣ ਦਾ ਵਿਰੋਧੀ ਨਹੀਂ, ਨਾਮ ਜਪਣਾ ਚਾਹੀਦਾ, ਪਾਠ ਵੀ ਕਰਨਾ ਚਾਹੀਦਾ, ਬਾਣੀ ਵੀ ਪੜ੍ਹਨੀ ਚਾਹੀਦੀ ਆ, ਪਾਠ ਵੀ ਕਰਨੇ, ਪਰ ਇਕੱਲਾ ਇਹ ਨਾ ਸਮਝਿਓ ਵੀ ਜੇ ਬਾਣੀ ਦੇ ਨਾਲ ਸਾਡੇ ਜਿਹੜੇ ਆ ਦੁਨਿਆਵੀ ਕੰਮ ਜਿਹੜੇ ਉਹ ਪੂਰੇ ਹੋਣਗੇ, ਕਦੀ ਨਹੀਂ ਹੋਣੇ। ਮੈਂ ਇੱਥੇ ਇੱਕ ਉਦਾਹਰਨ ਦਿੰਦਾ ਹੁੰਦਾ ਕਈ ਵਾਰ, ਇੱਕ ਪੁਰਾਣੀ ਸੀ ਇੱਥੇ ਅਤੇ ਉਹਨੇ ਲਾਇਸੈਂਸ ਨਾ ਬਣਾਇਆ ਗੱਡੀ ਦਾ, ਅਤੇ ਮੇਰਾ ਵਾਕਫ ਸੀ, ਮੈਂ ਉਹਨੂੰ ਕਿਹਾ ਭਾਈ ਤੂੰ ਲਾਇਸੈਂਸ ਤੋਂ ਬਗੈਰ ਗੱਡੀ ਚਲਾਉਣਾ ਵਾ ਵੀ ਨਾ ਚਲਾਇਆ ਕਰ। ਕਹਿੰਦਾ ਕੋਈ ਗੱਲ ਨਹੀਂ, ਗਿਆ ਨਹੀਂ ਜੀ ਕਾਹਦਾ, ਮੈਂ ਚੌਪਾਈ ਦੇ ਪਾਠ ਸ਼ੁਰੂ ਕਰ ਦਿੰਦਾ, ਮਾਲਕ ਦੀ ਕਿਰਪਾ ਵਾ, ਕੋਈ ਪ੍ਰੋਬਲਮ ਨਹੀਂ, ਅਤੇ ਖਿਮਾ ਕਰਨਾ। ਜਿੱਦਣ ਫੜਿਆ ਗਿਆ ਅਤੇ ਉਹਦਾ ਲਾਇਸੈਂਸ ਵੀ ਉਹਨਾਂ ਨੇ ਕਿਹਾ ਵੀ ਤੂੰ ਲੈ ਨਹੀਂ ਸਕਦਾ, ਅਤੇ ਫਿਰ ਮੈਂ ਹੁਣ ਤੇਰੀ ਚੌਪਾਈ ਨਹੀਂ। ਇਹ ਆਪਾਂ ਕੀ ਕਹਿੰਦੇ, ਗੁਰਬਾਣੀ ਨੂੰ ਆਪਾਂ ਜਿਹੜੇ ਗਲਤ ਕੰਮ ਨਾ ਉਹਨਾਂ 'ਚ ਵਰਤ ਰਹੇ ਹਾਂ। ਬੰਦੇ ਨੇ ਜੇ ਕੋਈ ਹੇਰਾਫੇਰੀ ਕਰਨੀ ਹੈ, ਮੈਂ ਪਾਠ ਕਰ ਲਾ, ਖਿਮਾ ਕਰਨਾ। ਬਾਣੀ ਇਹ ਨਹੀਂ ਸਿਖਾਉਂਦੀ, ਇੱਕ ਤਾਂ ਤੂੰ ਲਾਇਸੈਂਸ ਨਾ ਲਵੇਂ ਅਤੇ ਦੂਜਾ ਤੂੰ ਪਾਠ ਕਰੇ। ਅਤੇ ਫਿਰ ਗੁਰਮੁਖ ਪਿਆਰੋ ਆਪਾਂ ਨੂੰ ਦੱਸੋ ਵੀ ਇਸ ਬਾਣੀ ਦਾ ਇਹਦਾ ਮਤਲਬ ਆਪਣੇ ਮਤਲਬ ਨੂੰ ਕਰ ਰਿਹਾ ਨਾ। ਤੂੰ ਹੁਣ ਬਾਣੀ ਉਹ ਚੁਪਾਈ ਚੁਪਾਈ ਤੈਨੂੰ ਇੱਥੋਂ ਥੋੜ੍ਹਾ ਬਚਾਊਗੀ ਵੀ ਤੂੰ ਆਪ ਗਲਤ ਵਾਂ। ਹੁਣ ਬੰਦੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਗੁਰਮੁਖ ਪਿਆਰੋ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਇਹਨਾਂ ਚੀਜ਼ਾਂ ਨਾਲ ਹੀ ਜੁੜ ਗਿਆ ਕਿ ਸ਼ਾਇਦ ਨਾ, ਇਹ ਸਾਡੇ ਜੀਵਨ ਦਾ ਅਧਿਆਤਮਿਕ ਜੀਵਨ ਵਾਸਤੇ ਸਾਨੂੰ ਇੱਕ ਸੰਦੇਸ਼ਾ ਦਿੰਦੇ ਆ। ਹੁਣ ਕਿਰਤ ਤਾਂ ਗੁਰੂ ਨਾਨਕ ਦੇਵ ਵੀ ਕੀਤੀ ਆ, ਉਹਨੇ ਹਲ ਚਲਾਇਆ, ਖੇਤੀ ਕੀਤੀ, ਸਾਰਾ ਕੁਝ ਕੀਤਾ, ਉਹ ਬਹਿ ਜਾਂਦਾ, ਮੈਨੂੰ ਵੀ ਲੋੜ ਆ। ਹੁਣ ਅਸੀਂ ਹਾਂ, ਮੈਂ ਰੋਜ਼ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ 'ਤੇ ਬੈਠਦਾ, ਇੱਥੇ ਗੱਦੀ ਬਾਠਦਾ, ਇੱਥੇ ਤੁਹਾਡਾ ਉਹਦੇ, ਮੈਂ ਰੋਜ਼ ਬਾਣੀ ਪੜ੍ਹਦਾ, ਅਤੇ ਕਿਵੇਂ ਕਹਿੰਦਾ ਮੈਂ ਤਾਂ ਫਿਰ ਦੁਨੀਆਂ 'ਚ ਬਹੁਤ ਅਮੀਰ ਹੋਣਾ ਚਾਹੀਦਾ ਸੀ, ਅਤੇ ਤੁਹਾਡੇ ਕੋਲ ਮੈਂ ਵੀ ਪੁਰਾਣੇ ਘਰ 'ਚ ਹੀ ਰਹਿੰਦਾ, ਅੱਖ ਸੱਤ ਨਾ, ਤੁਹਾਡੇ ਕੋਲ ਮੈਂ ਵੀ ਦਿਹਾੜੀਆਂ ਲਾਉਂਦਾ। ਇਹ ਨਹੀਂ ਗੱਲ ਹੈਗੀ, ਗੱਲ ਹੈਗੀ ਆ ਸਮਝਣ ਦੀ। ਆਪਾਂ ਇਹੋ ਹੀ ਕਹਿੰਦੇ ਹਾਂ ਵੀ ਸ਼ਾਇਦ ਨਹੀਂ, ਆਪਾਂ ਰਟਾ ਲਾਇਆ ਵੀ ਬਾਠ ਕਰੀ ਚਲੋ ਇੱਦਾਂ ਹੀ ਕਰਨੇ ਚਾਹੀਦੇ, ਪਰ ਭਾਈ ਮਿਹਨਤ ਵੀ ਕਰ। ਜੇ ਤੂੰ ਮਿਹਨਤ ਨਾ ਕੀਤੀ ਤਾਂ ਤੇਰੇ ਪੱਲੇ ਗੁਰੂ ਪਾਠ ਨੇ ਤੇਰੀ ਭੁੱਖ ਨਹੀਂ ਮਿਟਾਉਣੀ, ਅਧਿਆਤਮ ਭੁੱਖ ਤਾਂ ਤੇਰੀ ਮਿਟਾ ਦੂਗਾ ਅਤੇ ਤੈਨੂੰ ਸ਼ਾਂਤੀ ਆ ਜਾਏਗੀ, ਸ਼ਾ ਤੂੰ ਸੰਤੋਖੀ ਹੋ ਜਾਏਗਾ, ਪਰ ਕਿਵੇਂ ਕਰਨਾ, ਢਿੱਡ ਦੀ ਭੁੱਖ ਨਹੀਂ ਮਿਟਾ ਸਕਦੀ, ਤੈਨੂੰ ਖਾਣ ਦੀ ਲੋੜ ਪੈਣੀ ਹੀ ਪੈਣੀ। ਗੁਰਪੂਰੇ ਹਰ ਧੰਨ ਪ੍ਰਗਾਸੇ ਆ, ਗੁਰੂ ਦੀ ਕਿਰਪਾ ਦਾ ਨੇ ਇਸ ਚੀਜ਼ ਦਾ ਪ੍ਰਗਾਸ਼, ਨਾਮ ਦਾ ਪ੍ਰਕਾਸ਼ ਹੁੰਦਾ, ਪਤਾ ਲੱਗਦਾ। ਗੁਰਪੂਰੇ ਹਰ ਧੰਨ ਪ੍ਰਗਾਸੇ ਆ, ਹਰ ਕਿਰਪਾ ਤੇ ਵਸੇ, ਉਹਦੀ ਕਿਰਪਾ ਦੇ ਨਾਲ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਗੁਰਮੁਖ ਪਿਆਰੋ, ਹੁਣ ਇਹ ਬਖਸ਼ਿਸ਼ ਹੋ ਗਈ, ਜੇ ਅੱਜ ਅਸੀਂ ਵੇਖੀਏ ਤੇ ਸਾਡੇ ਤੇ ਬਖਸ਼ਿਸ਼ ਹੋ ਸਕਦੀ ਆ ਕਿ ਆਪਾਂ ਜੇ ਸੁਣਿਆ ਤੇ ਪਾਠ ਕਰਨਾ ਤੇ ਪਾਠ ਕਰਕੇ ਉਹਨੂੰ ਸਮਝਣਾ। ਇਹ ਨਹੀਂ ਆ ਵੀ ਪੜ ਪੜ ਗੱਡੀ ਲੱਭੀ ਹੈ। ਹੁਣ ਦੋ ਗੱਲਾਂ ਕੀਤੀਆਂ, ਦੁਨੀਆਂ ਦਾ ਧਨ ਜਿਹੜਾ ਕੋਈ ਲੁੱਟ ਸਕਦਾ, ਖਰਾਬ ਹੋ ਸਕਦਾ, ਸੜ ਸਕਦਾ, ਗਲ ਸਕਦਾ, ਸਾਰਾ ਕੁਝ ਹੋ ਸਕਦਾ, ਪਰ ਨਾਮ ਦਾ ਧਨ ਜਿਹੜੇ ਹੁਣ ਤੁਸੀਂ ਬੱਚੇ ਪੜ੍ਹੇ ਜੇ, ਤੁਸੀਂ ਇੱਥੇ ਭਾਵੇਂ ਇੰਡੀਆ ਚਲੇ ਜਾਓ, ਤੁਹਾਡੀ ਪੜ੍ਹਾਈ ਦੇ ਕੰਮ ਆਉਣੀ ਹੈ ਨਾ, ਸਰਟੀਫਿਕੇਟ ਭਾਵੇਂ ਮਿਲਣ ਜਾਣਾ ਮਿਲਣ, ਜਿਹੜਾ ਤੁਹਾਡੇ ਅੰਦਰ ਗਿਆਨ ਹੈ ਉਹ ਤਾਂ ਤੁਹਾਡੇ ਕੋਲ ਰਹਿਣਾ। ਇਸੇ ਤਰ੍ਹਾਂ ਇਹ ਨਾਮ ਅਖੋਟ ਹੈ, ਖਾਦਿਆਂ ਖਰਚਿਆਂ ਇਹਦੀ ਤੋਟ ਹੀ ਨਹੀਂ ਆਉਂਦੀ, ਖਾਵੇਂ ਖਰਚੇ ਰਲ ਮਿਲ ਭਾਈ ਤੋੜਨਾ ਆਵੇ ਇਹ ਤਾਂ ਵੱਧਦਾ ਜਾਂਦਾ, ਇਹਨੂੰ ਕੋਈ ਲੈ ਨਹੀਂ ਸਕਦਾ। ਇੱਕੋ ਇੱਕ ਧੰਨ ਵਾ ਜਿਹੜਾ ਆਪੇ ਬੀਜ ਆਪੇ ਹੀ ਖਾ, ਆਪ ਹੀ ਬੀਜਣਾ ਅਤੇ ਆਪ ਹੀ ਖਾਣਾ, ਇਹ ਕੋਈ ਨਹੀਂ ਦੇ ਸਕਦਾ। ਜੇ ਫਰਜ਼ ਕੀਤਾ ਤੁਹਾਨੂੰ ਤਾਂ ਮੈਂ ਤੁਹਾਡੇ ਵਾਸਤੇ ਪਾਠ ਕਰਾਂ, ਨਾ ਇਹ ਗੱਲਾਂ ਨਹੀਂ। ਇੱਥੇ ਇੱਕ ਹੈਗਾ ਪਰਿਵਾਰ, ਕਹਿੰਦੇ ਗਿਆਨੀ ਜੀ ਬਾਣੀ ਪੜ੍ਹੀ ਦੀ ਆ ਸਕਦਾ, ਪਰ ਆ ਸਾਡੇ ਘਰ ਦਾ ਪਵਾੜਾ ਜਾਂਦਾ ਹੀ ਨਹੀਂ। ਮੈਂ ਜਿੱਦਾਂ ਦੀ ਅਰਦਾਸਾਂ ਕਰਦੀ ਉਹ ਤਾਂ ਕਦੀ ਗੁਰਦੁਆਰੇ ਵੀ ਨਹੀਂ ਆਏ, ਆਖੋ ਸਤਨਾ, ਉਹਨਾਂ ਨੇ ਕਦੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ। ਇਹ ਆਪਣੇ ਜੀਵਨ ਦਾ ਆਪਣੇ ਆਪ ਦਾ, ਤੋ ਸਤਿਗੁਰ ਕਹਿੰਦੇ ਨੇ ਗੁਰਮੁਖ ਪਿਆਰਿਓ, ਅਤੇ ਅੱਗੇ ਪੂਰੇ ਪੂਰੇ ਗੁਰੂ ਦੀ ਕਿਰਪਾ ਨਾਲ ਇਸ ਗੱਲ ਦੀ ਸਮਝ ਪੈਂਦੀ ਆ ਕਿ ਨਾਮ ਦਾ ਧਨ ਜਿਹੜਾ ਉਹਨੂੰ ਕੋਈ ਖਰਚ ਨਹੀਂ ਸਕਦਾ, ਖੋਹ ਨਹੀਂ ਸਕਦਾ, ਉਹਦੀ ਤੋਟ ਨਹੀਂ ਆ ਸਕਦੀ। ਮੈਂ ਆਪਣੇ ਗੁਰੂ ਤੋਂ ਗੱਲ ਬਲਹਾਰ ਜਾਂਦਾ ਜਿਹਨੇ ਇਹ ਮੇਰੇ 'ਤੇ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਟਿਕਾ ਦਿੱਤਾ। ਗੁਰੂ ਨੇ ਟਿਕਾਉਣਾ, ਇਹ ਬਾਹਰੋਂ ਨਹੀਂ ਮਿਲਣਾ, ਕਿਸੇ ਤੋਂ ਮਿਲਦਾ ਨਹੀਂ। ਗੁਰੂ ਅੱਗੇ ਦੱਸਿਆ, ਅੱਗੇ ਸਤਿਗੁਰ ਇਹਦੀ ਹੋਰ ਕਿਰਪਾ ਕੀ ਆ, ਅਵਗਣ ਕਾਢ ਗੁਣ ਹਿਰਦੇ ਸਮਾਏ। ਨਾਮ ਦਾ ਦੁਨੀਆਂ ਦੇ ਧਨ ਨਾਲ ਲੋਕਾਂ ਕੋਲ ਔਗਣ ਪੈਦਾ ਹੁੰਦੇ, ਕੋਈ ਸ਼ਰਾਬੀ ਬਣਦਾ, ਕੋਈ ਕਬਾਬੀ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਇੱਥੇ ਖੜਦੇ ਕਿ ਨਹੀਂ, ਗੁਰਦੁਆਰੇ ਛੱਡ ਕੇ ਅਸੀਂ ਮਸਕੀ ਉਹ ਤੱਕ ਵਿਆਹ ਕਰਨ ਚੱਲ ਜਾਂਦੇ ਹਾਂ। ਕਾਹਦੇ ਲਈ? ਰਸਨਾ ਲਈ, ਸਵਾਦਾਂ ਲਈ, ਵੀ ਉੱਥੇ ਪੀਣ ਪੂਣ ਉਹ ਨਹੀਂ ਮਿਲਦੀ, ਉੱਥੇ ਮਿਲ ਜੂਗੀ।
ਗੱਲ ਤੇ ਸਤਿਗੁਰ ਦੇ ਅਵਗਣ ਕਾਟ, ਅਵਗਣ ਕੱਟ ਦਾ ਗੁਣ ਹਿਰਦੇ ਚ ਸਮਾਧ, ਗੁਣ ਜਿਹੜੇ ਨਾਮ ਜਪਦੇ ਉਹਦੇ ਗੁਣ ਪੈਦਾ।

ਨਾਮ ਦਾ ਧਨ ਉਹਦੇ ਅੰਦਰੋਂ ਦੁਬਦਾ ਖਤਮ ਹੋ ਜਾਂਦੀ ਹੈ, ਮੇਰ ਤੇਰ ਖਤਮ ਹੋ ਜਾਂਦੀ ਆ। ਗੁਰੂ ਦੀ ਕਿਰਪਾ ਨਾਲ ਸਾਹਮਣੇ ਜੋਤ ਸਾਰੇ ਜਰਾਬੀ ਦਾ ਜਿਹੜਾ ਆਉਂਦਾ। ਤੋ ਅੱਗੇ ਨਾਮ ਮੋਲਕ ਨਾ ਪਾਇਆ ਜਾਏ, ਇਹਦੀ ਕੋਈ ਕੀਮਤ ਨਹੀਂ। ਹਰ ਇੱਕ ਗੱਲ, ਹਰ ਇੱਕ ਚੀਜ਼ ਕੀਮਤ ਦੇ ਕੇ ਲਈ ਜਾਂਦੀ ਆ, ਪਰ ਕਿਵਾਂ ਕਰਨਾ, ਨਾਮ ਕਿਸੇ ਮੁੱਲ 'ਤੇ ਨਹੀਂ ਮਿਲਦਾ। ਨਾਮ ਮੋਲਕ ਨਾ ਪਾਇਆ ਜਾਏ, ਇਹ ਕਿਸੇ ਮਿਲਦਾ। ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਵੱਸਦਾ, ਹਰ ਇੱਕ ਦੇ ਅੰਦਰ ਹੈ, ਹਰ ਇੱਕ ਦੇ ਸਾਹਮਣੇ ਵਸੇ ਪ੍ਰਭ, ਹਰ ਇੱਕ ਦੇ ਅੰਦਰ ਵਾਏ ਨਾਮ, ਅੰਦਰੋਂ ਹੀ ਪ੍ਰਗਟ ਹੋਣਾ, ਬਾਹਰੋਂ ਨਹੀਂ। ਨਾਮ ਦਾ ਖਜ਼ਾਨਾ ਅੰਦਰ ਹੀ ਹੈ। ਹੁਣ ਵੇਖੋ ਧਰਤੀ ਦੇ ਵਿੱਚ ਸਾਰਾ ਕੁਝ, ਕਦੀ ਤੁਸੀਂ ਆ ਧਰਤੀ ਜਿੰਨੀ ਹੈਗੀ ਮੈਨੂੰ ਦੱਸੋ ਵੀ ਕਿਤੇ ਦੇਖਦਾ ਵੀ ਇੱਥੇ ਇੱਥੇ ਹੁਣੇ ਕਣਕ ਦਾ ਇਹਨੂੰ ਪੁੱਟ ਕੇ ਕਣਕ ਬੀਜ ਦੇ, ਕਣਕ ਉਗਾ ਦੇਣੀ ਹੈ। ਸਾਨੂੰ ਦੇਖਦੇ ਵੀ ਕਿਤੇ ਕਣਕ ਪਏ, ਕਿਤੇ ਛੋਲੇ ਪਏ, ਜਾਂ ਕਿਤੇ ਗਏ ਆ, ਲੇਕਿਨ ਬੀਜ ਬੀਜਣ ਨਾਲ ਮਿਲਣਾ। ਇਸ ਕਰਕੇ ਵੀ ਧਰਤੀ ਇਹੋ ਜਿਹੇ ਜਿਹੋ ਜਿਹਾ ਨੀਮ ਨਾਮ ਬੀਜਾਂਗੇ, ਖੇਤ ਸਰੀਰ ਜੋ ਬੀਜੀਏ ਸਵੰਤ ਖਲੋਆ ਹੈ, ਜੋ ਬੀਜੇਗਾ ਉਹ ਤੇਰੇ ਸਾਹਮਣੇ ਆ ਜਾਣਾ। ਇਹ ਨਹੀਂ ਵੀ ਲੋੜੇ ਦਾਖ ਬਜੂਰੀਆਂ ਅਤੇ ਕਿੱਕਰ ਬੀਜੇ ਜੱਟ, ਕਿੱਕਰ ਬੀਜਦਾ ਤਾਂ ਦਾਖਾਂ ਥੋੜ੍ਹੀਆਂ ਮਿਲਣੀਆਂ, ਫਿਰ ਤਾਂ ਕੰਡੇ ਹੀ ਮਿਲਦੇ ਗੁਰੂ ਨੂੰ ਪਿਆਰੇ। ਤੋ ਸਤਿਗੁਰ ਕਹਿੰਦੇ ਨੇ ਗੁਰਮਤੀ ਘੱਟ ਪ੍ਰਗਟ ਹੋ, ਗੁਰੂ ਦੀ ਕਿਰਪਾ ਨਾਲ ਇਹ ਪ੍ਰਗਟ ਹੁੰਦਾ। ਸਹਿਜੇ ਜਿਹਨੇ ਇਸ ਗੱਲ ਨੂੰ ਸਮਝ ਲਿਆ, ਨਾਨਕ ਨਾਮ ਮਿਲੇ ਮਨ, ਉਹਦਾ ਮਨ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਵਿੱਚ ਪਤੀਤ ਜਾਂਦਾ, ਉਹ ਮੰਨ ਜਾਂਦਾ ਕਿ ਸਭ ਕੁਛ ਉਸ ਬਾਰੀ ਦੀ ਕਿਸ ਬਖਸ਼ਿਸ਼ ਨਾਲ ਹੋਣਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਗੱਲਾਂ ਬਹੁਤ ਬਹੁਤ ਧੰਨਵਾਦ ਜੀ। ਐਨ ਸੁਖਾਸਰ ਨਹੀਂ ਹੋਣੇ, ਸਿੰਘਾਂ ਨੇ ਪਾਠ ਕਰਨਾ, ਲੰਗਰ ਤਿਆਰ ਆ, ਛੱਕ ਕੇ ਜਾਇਓ। ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਗੁਰਮੁਖ ਪਿਆਰੇ ਜਿੱਥੇ ਦੁਨਿਆਵੀ ਧਨ ਕਮਾਉਂਦੇ ਜੇ ਨਾ, ਉੱਥੇ ਇੱਕ ਨਾਮ ਹੋਰ ਵੀ ਕਰਿਓ, ਉਹ ਕਿਹੜੀ ਕਿ ਵਣਜ ਕਰੋ, ਵਣਜਾਰਿਓ, ਵੱਖਰ ਲਿਓ ਸਮਾਰ, ਤੈਸੀ ਵਸਤ ਵਸਾਈਏ ਜੈਸੀ ਨਿਭੇ। ਇੱਕੋ ਇੱਕ ਚੀਜ਼ ਤੁਹਾਡੇ ਨਾਲ ਜਾਣ ਵਾਲੀ ਆ, ਉਹ ਨਾਮ ਦਾ ਧਨ, ਚੰਗੇ ਗੁਣ, ਗੁਣਾਂ ਵਾਲੇ ਬੰਦੇ ਨੂੰ ਸਾਰੀ ਦੁਨੀਆਂ ਚੇਤੇ, ਅਜੇ ਬਿਜਲੀ ਬਣਾਉਣ ਵਾਲੇ ਨੂੰ ਅੱਜ ਤੱਕ ਚੇਤੇ ਕਰਦੇ ਵੀ ਕਹਿੰਦੇ ਬਣਾਈ, ਹਾਲਾ ਬੰਦੇ ਦਾ ਪਤਾ ਨਹੀਂ ਕਿਹੜਾ। ਜਹਾਜ਼ ਬਣਾਉਣ ਵਾਲੇ ਨੂੰ ਚੇਤੇ ਕਰਦੇ ਨਾ, ਕਿਸੇ ਫਲਾਣੇ ਨੇ ਜਹਾਜ਼ ਬਣਾਇਆ। ਇਸ ਕਰਕੇ ਤੁਹਾਡੇ ਕੋਲ ਗੁਣ ਹੋਣੇ ਚਾਹੀਦੇ ਆ, ਗੁਣਾਂ ਨਾਲ ਹੀ ਬੰਦਾ ਸਦਾ ਕਾਇਮ ਰਹਿੰਦਾ, ਗੁਣਾਂ ਨਾਲ ਬੰਦਾ ਕਦੀ ਨਹੀਂ ਮਰਦਾ। ਇਸ ਕਰਕੇ ਗੁਰਮੁਖ ਪਿਆਰੇ ਯਤਨ ਕਰੋ, ਜਪਜੀ ਸਾਹਿਬ ਦਾ ਪਾਠ ਇੱਕ ਜ਼ਰੂਰ ਵਿਧ ਅਰਥਾਂ ਅਰਥਾਂ ਸਮੇਤ ਹਰ ਇੱਕ ਬੱਚਾ ਸਮਝ, ਇੱਕ ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਸਮਝ ਕੇ ਨਾ ਬੱਚਿਓ, ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਪ੍ਰੈਕਟੀਕਲ ਕਰਕੇ ਵੇਖ ਲਿਓ, ਤੁਹਾਨੂੰ ਰੋਜ਼ ਬੇਨਤੀ ਕਰਦੇ ਆ, ਸ਼ੁਰੂ ਕਰੋ। ਸਭ ਦਾ ਧੰਨਵਾਦ, ਬੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ ਤੇਰੇ ਭਾਣੇ। ਇਹ ਆਪਾਂ ਪ੍ਰੈਕਟੀਕਲ ਜੀਵਨ 'ਚ ਲਿਆਉਣਾ, ਇਹ ਨਹੀਂ ਕਿ ਇੱਥੇ ਸਰਬੱਤ ਦਾ ਭਲਾ ਕਰਤਾ, ਉੱਥੇ ਜਾ ਕੇ ਹੋਰ ਕਰਨ ਲੱਗ ਪਿਆ ਕੋ ਸਤਨਾਮ। ਇਹ ਸਰਬੱਤ ਦਾ ਭਲਾ ਤਾਂ ਰੋਜ਼ ਹੀ ਅਸੀਂ ਕਹਿੰਦੇ ਹਾਂ, ਰੋਜ਼ ਸਵੇਰੇ ਅਰਦਾਸ, ਸ਼ਾਮ ਨੂੰ ਅਰਦਾਸ, ਹੁੰਦਾ ਸਰਬੱਤ ਦਾ ਭਲਾ ਦੱਸਿਓ, ਸੱਤ ਦੱਸਿਓ, ਹੁੰਦਾ ਸਾਡੇ ਕੋਲ। ਇਹ ਕਰਨਾ ਵਾ, ਗਰੀਬ ਦਾ ਮੂੰਹ ਭਰਨਾ, ਗਰੀਬ ਦੀ ਹਾਂ ਲੈਣੀ ਹੈ, ਗਰੀਬ ਨੂੰ ਵੇਖਣਾ। ਇਹ ਨਹੀਂ ਕਿ ਕਿਸੇ ਦੀਆਂ ਲੱਤਾਂ ਵੱਢਣੀਆਂ, ਇਹ ਗੱਲ ਨਹੀਂ ਬਣਦੀ। ਸਰਬੱਤ ਦਾ ਭਲਾ ਤਾਂ ਹੀ ਹੋਊ ਜੇ ਲਾਗੇ ਦਾ ਨਲਕਾ ਖਰਾਬ ਹੋ ਗਿਆ ਤਾਂ ਅਸੀਂ ਪਾਣੀ ਲੈ ਲਿਓ ਸਾਡੇ ਕੋਲ, ਅਸੀਂ ਉਹਨੇ ਨਾ ਨਾ ਸਾਡਾ ਤਾਂ ਬਿੱਲ ਬੜਾ ਆਣਾ, ਆਖੋ ਸਾਧਨਾ। ਇਹ ਨਹੀਂ, ਸਰਬੱਤ ਦਾ ਭਲਾ ਬਣਿਆ ਹਮੇਸ਼ਾ, ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰ ਨਿਮੁਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖੇਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇ ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਚੌਥਾ ਆਵਹੋ ਸੰਤ ਮਿਲਹੁ ਮੇਰੇ ਭਾਈ ਮਿਲ ਹਰ ਹਰ ਕਥਾ ਕਰਹੋ ਹਰ ਹਰ ਨਾਮ ਬੋਹਿਤ ਹੈ ਕਾਲ ਯੁਗ ਖੇਵਟ ਗੁਰ ਸ਼ਬਦ ਤਰਹੋ ਆਵਹੋ ਸੰਤ ਮਿਲਹੁ ਮੇਰੇ ਭਾਈ

गुरमत नानक हर भजौ, राम नाम रस राम रसायण,

ਨਿੰਦਾਂਦੋ ਵਿਪਰਚਿਤ ਤਜੋ ਮਹਾਨੇ ਅਭਿਮਾਨਾ ਲੋਹਾ ਕੰਚਨ ਸਮਕਰ ਜਾਨੈ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦਿ ਕੋਈ ਕਾਮ ਕ੍ਰੋਧ ਲੋਭ ਮੋਹ ਵਿਪਰਜਿਤ ਹਰ ਪਦ ਚੀਨੈ ਸੋਈ ਰਹਾ ਰਾਜਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ ਤੀਰਥ ਬਰਤ ਨੇਮ ਸੁਚ ਸੰਜਮ ਸਦਾ ਰਹੇ ਨੇਕਾਮਾ ਤ੍ਰਿਸ਼ਨਾ ਹਰ ਮਾਇਆ ਪਰਮਚੂਕਾ ਚਿਤਵਤ ਆਤਮ ਰਾਮਾ ਜੇ ਮੰਦਰ ਦੀਪਕ ਪ੍ਰਗਾਸ਼ਿਆ ਅੰਧਕਾਰ ਤੈ ਨਾਸਾ ਨਿਰਭਉ ਪੂਰ ਰਹੇ ਪਰਮ ਭਾਗਾ ਕਹਿ ਕਬੀਰ ਜਨਦਾਸਾ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਨਜਿਆ ਨਾਮ ਗੋਬਿੰਦ ਕਾ ਵੈਸੀ ਕੇ ਪਹਮਾਰੀ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਾ ਸੱਚ ਲਾਏ ਤੋ ਸੱਚ ਲਾਗੇ ਸੱਚ ਕੇ ਵਿਵਹਾਰੀ ਸੱਚੀ ਬਸਤ

ਬੂਡ ਮੂਏ ਬਿਨ ਪਾਨੀ। ਚਲਤ ਕਤ ਟੇਢੇ ਟੇਢੇ ਟੇਢੇ, ਅਸਤ ਚਰਮ ਬਿਸ਼ਟਾ ਕੇ ਮੁੰਦੇ, ਦੁਰਗੰਧ ਹੀ ਕੇ ਬੇਢੇ ਰਹਾਉ। ਰਾਮ ਨਾ ਜਪੋ ਕਵਨ ਭ੍ਰਮ ਪੂਲੇ, ਤੁਮ ਤੇ ਕਾਲ ਨਾ ਦੂਰੇ, ਅਨਕ ਜਿਤਨ ਕਰ ਏ ਤਨ ਰਾਖੋ, ਰਹੇ ਅਵਸਥਾ ਪੂਰੀ।

ਟੇਢੀ ਪਾਕ ਟੇਢੇ ਚਲੇ ਲਾਗੇ ਪੀਰੇ ਖਾਨ ਪਾਓ ਭਗਤ ਸਿਉ ਕਾਜ ਨ ਕਛੂਏ ਮੇਰੋ ਕਾਮ ਦੀਵਾਨ।

ਪਹਿਲਾ ਕਰ ਦੂਜਾ ਗੁਰ ਕੈ ਸ਼ਬਦ ਤਰੇ ਮੁਨ ਕਿਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸਨੰਦਨ ਤਪੱਸੀ ਜਨ ਕਿਤੇ ਗੁਰ ਪ੍ਰਸਾਦੀ ਪਾਰ ਪਰੇ ਭਵ ਜੜ ਬਿਨ ਸ਼ਬਦ ਕਿਉਂ ਤਰੀਏ ਨਾਮ ਬਿਨਾ ਜਗ ਰੋਗ ਬਿਆ ਪਿਆ ਦੁਬਧਾ ਡੁੱਬ ਡੁੱਬ ਮਰੀਏ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤਿਰ ਭਵਨ ਸੋਝੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰਦਾਤ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਏ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰ ਪੁਰਲੀਣਾ ਸਾਹ ਸ਼ਬਦ ਨਿਸਤਾਰਾ ਪੈਰੋ ਮਹਲਾ ਪਹਿਲਾ

ਸਗਲੀ ਰਹਿਣ ਸੋਵਤ ਕੜਫਾਹੀ ਤਿੰਨ ਸੰਜਾਲ ਕਵਾਇਆ ਖਿੰਨ ਪਲ ਘੜੀ ਨਹੀਂ ਪ੍ਰਭ ਜਾਣਿਆ ਚਿੰਨੇ ਜਗਤਿ ਉਪਾਇਆ ਮਨ ਰੇ ਕਿਉਂ ਛੂਟਸ ਦੁੱਖ ਭਾਰੀ ਕਿਆਲੇ ਆਵਸ ਕਿਆਲੇ ਜਾਵਸ ਰਾਮ ਜਪੋ ਗੁਣਕਾਰੀ ਰਹਾਉ ਉਂਧੋ ਕਵਲ ਮਨ ਮੁਖ ਮਤ ਹੋਸ਼ੀ ਮਨ ਅੰਦੈ ਸਿਰ ਧੰਦਾ ਕਾਲ ਬਿਕਾਲ ਸਦਾ ਸਿਰ ਤੇਰੇ ਬਿਨ ਨਾਮ ਗਲ ਫੰਦਾ ਡਗਰੀ ਚਾਲ ਨੇਤਰ ਫੁਨ ਅੰਧੁਲੇ ਸ਼ਬਦ ਸੁਰਤ ਨਹੀਂ ਪਾਈ ਸ਼ਾਸਤਰ ਵੇਦ ਤਰੇ ਗੁਣ ਹੈ ਮਾਇਆ ਅੰਧੁਲੋ ਧੰਦ ਕਮਾਈ

ਸੱਚਾ ਕਿਹਾ ਨਾਨਕ ਸੱਚ ਪਤੀਣੇ ਪੈਰੋ ਮਹਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨ ਜਾਣ ਸ਼ਬਦ ਪਛਾਣ ਸੋ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੇ ਆ ਮਾਰਿਆ ਪਰੰਪਰ ਰਾਤਾ ਗੁਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖ ਆ ਦੇਸੋ ਘੱਟ ਘੱਟ ਅੰਤਰ ਸਰਬ ਨਿਰੰਤਰ ਰਵ ਰਹੇ ਆ ਸੱਚ ਵੇਸੋ ਸਾ ਚਰਤੇ ਸੱਚ ਅੰਮ੍ਰਿਤ ਜੇਵਾ ਮਿਥਿਆ ਮੈਲ ਨਰਾਈ ਨਿਰਮਲ ਨਾਮੇ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਦ ਪਾਏ

ਜੰਤ ਜਲ ਥਲ ਮਹੀਲ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ ਲੈ ਜਨ ਕੋ ਹਰ ਰਸ ਨਾਨਕ ਝੋਲ ਪੀਆ। ਰਾਗ ਭੈਰੋ ਮਹਲਾ ਤੀਜਾ ਚੌਪਦੇ ਕਰ ਪਹਿਲਾ ਏਕੋ ਅਹੰਕਾਰ ਸਤ ਗੁਰ ਪ੍ਰਸਾਦ ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੈ ਬਹੁਤ ਵਿਕਾਰ ਆ ਰਹਾ ਚਾਰੇ ਵਰਣ ਆਖੇ ਸਭ ਕੋਈ ਬ੍ਰਹਮ ਬਿੰਦ ਤੇ ਸਭੇ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁਵਿਦ ਭਾਂਡੇ ਕੜੇ ਕੁਮਾਰਾ ਪੰਚ ਤਤ ਮਿਲਦੇ ਹੀ ਕਾਇਆ ਕਾਰਾ ਘੱਟ ਵੱਧ ਕੋ ਕਰੇ ਵਿਚਾਰਾ ਕਹਿਤ ਨਾਨਕ ਇਹ ਜੀਓ ਕਰਮ ਬੰਦ ਹੋਈ ਬਿਨਸਤ ਗੁਰ ਭੇਟੇ ਮੁਕਤ ਨਾ ਹੋਈ ਪੈਰੋ ਮਹਲਾ ਤੀਜਾ ਜੋਗੀ ਗ੍ਰਹਿ ਪੰਡਿਤ ਭੇਖ ਧਾਰੀ ਇਹ ਸੂਤੇ ਆਪਣੇ ਅਹੰਕਾਰੀ ਮਾਇਆ ਮਦਮਾਤਾ ਰਹਿਆ ਸੋਏ ਜਾਗਤ ਰਹੇ ਨਾ ਮੂਸੇ ਕੋਏ ਰਹਾ ਸੋ ਜਾਗੈ ਜਿਸ ਸਤਿਗੁਰ ਮਿਲੈ ਪੰਚ ਦੂਤਿਓ ਵਸ ਕਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆ ਮਰੇ ਅਵਰਾ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤ ਛੋਟੈ ਤਤ ਪਛਾਣੈ ਚੌਵਰ ਨਾਵੇ ਜਾਗੈ ਕੋਏ ਜਮੈ ਕਾਲੇ ਤੇ ਛੋਟੇ ਸੋਏ।

ਕਾਲਯੁਗ ਮੈਂ ਹਰ ਜੀਉ ਏਕ ਹੋਰ ਰੁੱਤ ਨਾ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਉ ਜਮਾਈ ਭੈਰੋ ਮਹਲਾ ਤੀਜਾ ਕਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਦੁਬਿਧਾ ਮਨ ਮੁਖ ਰੋਗ ਵਿਆਪੇ ਤ੍ਰਿਸ਼ਨਾ ਜਲੈ ਅਧਿਕਾਈ ਮਾਰ

ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ, ਬਿਸ਼ਟਾ ਮਾਂ ਸਮਾਏ। ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਹਰ ਕਾ ਨਾਮ ਨ ਪਾਇਆ ਰਹਾਉ। ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸਨੂੰ ਹਰ ਜੀਵ ਲਾਏ, ਨਾਮੇ ਨਾਮ ਮਿਲੇ ਵਡਿਆਏ, ਜਿਸ ਨੂੰ ਮਨ ਵਸਾਏ। ਸਤਿਗੁਰ ਭੇਟੇ ਤਾਂ ਫਲ ਪਾਏ, ਸੱਚ ਕਰਨੀ ਸੁਖ ਸਾਰ, ਸੇਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਤਰੈ ਪਿਆਰ। ਤਿਨ ਕੀ ਰੇਣ ਮਿਲੇ ਤਾਂ

ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਹੈ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖੇ ਹਾ।

ਚਾਰ ਕੋਲੋ ਚਰਖਾ ਚੱਕੀ ਚੱਕ ਥਲ ਵਾਰ ਹੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਗਾਹ ਪੰਖੀ ਪਾਉਂਦਿਆਂ ਲੈ ਨਾ ਸਾ ਸੋਐ ਜੜ ਪੁਆਈਐ ਜੰਤ ਨਾਨਕ ਪਾਉਂਦਿਆਂ ਗਣਤ ਨਾਯੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਹਿ ਰੋਏ ਉੱਡ

ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੁਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਜੰਤੂ।

ਜਾ ਅੰਡਜ ਜੇਰਜ ਉਤਪ ਜਾ ਖਾਣੇ ਸੇਤ ਜਹਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋ ਪਾਇ ਕੇ ਸੰਭਾਲੇ ਸਭਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਭੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ।

ਹੱਥ ਪੜ ਪੜ ਬੇੜੇ ਪਾਈਐ ਪੜ ਪੜ ਗੜੀਐ ਖਾਦ ਪੜਿਆ ਜਿੱਤੇ ਬਰਸ ਬਰਸ ਪੜਿਆ ਜਿੱਤੇ ਮਾਸ ਪੜਿਆ ਜਿੱਤੇ ਆਰਜਾ ਪੜਿਆ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ ਔਰ ਹੋ ਮੈਂ ਚੱਕਣਾ ਚਾਕ ਮਹਲਾ ਪਹਿਲਾ।

0: ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਕੁੰਭੇ ਪਤਾ ਚਲ ਰਹੇ

0: ਸਲੋਕ ਮਹਲਾ ਦੂਜਾ।
1: ਇਕ ਨਹੀਂ ਆਸਕੀ ਤੁਝੇ ਲਗੇ ਜਾ, ਨਾਨਕਾ ਸੰਕਾਂਡੀ ਹੈ।

ਇਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇਸ਼ ਨਾਂ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਨਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ

ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ

ਕਿਉਂ ਪਾਈਐ ਉਪਦੇਸ਼ ਜਨ ਕਰਹੋ ਸਤਿਗੁਰ ਸੇਵ ਸਫਲ ਹਰ ਦਰਸ਼ਨ।

ਕੋਟ ਪਰਾਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆਰੇ।

जुगो जुगर टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत धन धन धन सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सजे दीवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है आप सब गुरुदेव दी पावन हजूरी विच जुड़ बैठ के सतगुरु की अमृतमयी बाणी आसा की वार दे कीर्तन मेरे तो पहला गुरु करके रागी जथे पासों सरवण कर रहे सी। तो आओ सात संगत समा है पावन मुख वाक दी विचार दा। ज्ञानी जी ने अरदास उपरंत जेड़ा बचन आप जी नूं सरवण कराया है विचारां नूं आरंभण तों पहलां दर घर दी मर्यादा नूं मुख रखदिआं फतेह दी सांझ पाईए जी। वाहिगुरु जी का खालसा वाहिगुरु जी की फतेह। पावन बचन राग बिलावल विच चौथे पातशाह धन गुरु रामदास महाराज की रसना तो उच्चारण किया होया गुरु ग्रंथ साहब जी दे पावन पवित्र अंक 799 अते 800 दे उत्ते सुभायमान है। धन गुरु रामदास महाराज ने मन नूं मुखातब हो के बोल रखे ने मेरे मन हे मेरे मन हर गुण हर उचरो। गुरु रामदास गुरु गरीब नवाज बख्शिश करदिआं कहिंदे ने हे मेरे मन उस हर दे उस अकाल पुरख वाहिगुरु दे हरी दे गुणा नूं याद कर उन्हां नूं उचरिया कर। मस्तक लिखत लिखे गुण गाए मिल संगत पार परो। गुणी जेड़े ने वो संगत विच्चों प्राप्त हुंदे ने। संगत विच बैठ के चंगे भाग इन्हां गुणां दे द्वारा जाग जांदे ने। जिवें आम आपां एक शब्द कहिंदे आं वी बंदे दे मत्थे उत्ते लेख माड़ा लिखिआ गिआ। तो महाराज गुरु रामदास साहब सच्चे पातशाह कहिंदे ने जदों तू संगत विच बैठेगा ते संगत दे प्रताप नाल गुरु दी बख्शिश द्वारा तेरे मत्थे दे लेख जेड़े ने वो भले हो जाणगे। मस्तक लिखत लिखे मस्तक उत्ते लिखत लिखी जाएगी लेख लिखिया जाएगा। महाराज कदों आख्या गुण गाए जदों उहदे गुण गाएगा मिल संगत जदों संगत नूं मिलेगा पार परो पार उतर जाएगा। तो लेख जेड़े ने वो संगत तय करती है। जिवें एक स्कूल बच्चे नूं पढ़ाउंदा है कई तरह के सबजैक्ट बच्चा स्कूल विच बह के पढ़ता है मैथ पढ़ता है साइंस पढ़ता है कोई सोशल स्टडी पढ़ता है जिस विच उहदा इंट्रस्ट हुंदा है उसे फील्ड विच बच्चा अगे तो अगे वधदा जांदा है। उन्हें सबजैक्ट कई पढ़े ने पर हौली हौली वह तराशिया जाता है किसी एक दे विच महारत हासिल कर लैंदा है। जानी कि स्कूल विच बह के यह तय हो गया भी इन्हें इंजीनियर बनना है डॉक्टर बनना है ये मत्थे उत्ते किहड़े भाग लिखे जाने ने किहो जिहा लेख लिखिया जाना है।
ਇੱਦਾਂ ਹੀ ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਬੈਠਦੇ ਹਾਂ ਤੇ ਇਹ ਤੈਅ ਹੋ ਜਾਂਦਾ ਹੈ ਕਿ ਸਾਡੇ ਕਰਮ ਕਿੱਦਾਂ ਦੇ ਹੋਣਗੇ, ਅਸੀਂ ਕਿੰਨਾ ਕੁ ਮਾਨਸਿਕ ਸ਼ਾਂਤੀ ਤੇ ਸੁੱਖ ਹਾਸਲ ਕਰ ਸਕਦੇ ਹਾਂ। ਸਾਰੀ ਗੱਲ ਕਿੱਥੇ ਹੈ? ਸੰਗਤ ਦੇ ਉੱਤੇ ਨਿਰਭਰ ਹੈ। ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਵੀ ਇੱਕ ਤੇ ਬਿਨਾਂ ਭਾਗਾਂ ਤੋਂ ਚੰਗੀ ਸੰਗਤ ਵੀ ਨਹੀਂ ਮਿਲਦੀ, ਬਿਨ ਭਾਗਾਂ ਸਤਸੰਗ ਨਾ ਲੱਭੈ। ਕੁਫਰ ਦੀ ਸੰਗਤ ਬਹੁਤ ਹੋ ਸਕਦੀ ਹੈ, ਝੂਠ ਦੀ ਸੰਗਤ ਬਹੁਤ ਹੋ ਸਕਦੀ ਹੈ, ਪਰ ਉੱਤਮ ਸੰਗਤ ਜਿਹੜੀ ਹੈ ਉਹ ਬਿਨਾਂ ਭਾਗਾਂ ਤੋਂ ਲੱਭਦੀ ਨਹੀਂ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਖਿਆ ਸੰਗਤ ਤੋਂ ਬਿਨਾਂ ਬੰਦੇ ਦੇ ਜੀਵਨ ਦੇ ਵਿੱਚ ਜਿਹੜੀ ਮੈਲ ਹੈ ਉਹ ਭਰਦੀ ਰਹਿੰਦੀ ਹੈ। ਤੋ ਤਾਂ ਮਹਾਰਾਜ ਕਹਿੰਦੇ ਨੇ ਭਾਈ ਜੇ ਤੂੰ ਮੱਥੇ ਦੇ ਲੇਖ ਉੱਤਮ ਲਿਖਾਉਣੇ ਨੇ। ਇੱਕ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਉੱਥੇ ਗੁਰਦੇਵ ਨੇ ਇੱਕ ਤਰੀਕਾ ਦੱਸਿਆ ਹੈ, ਜੁਗਤ ਦੱਸੀ ਹੈ ਵੀ ਮੱਥੇ ਉੱਤੇ ਲੇਖ ਉੱਤਮ ਕਿਵੇਂ ਲਿਖਾਏ ਜਾ ਸਕਦੇ ਨੇ। ਤੇ ਮਹਾਰਾਜ ਕਹਿੰਦੇ ਨੇ ਜਾਲ ਮੋਹ, ਆਪਣੇ ਅੰਦਰ ਦੇ ਮੋਹ ਨੂੰ ਸਾੜ, ਸੰਗਤ ਵਿੱਚ ਜੁਗਤ ਮਿਲੇਗੀ। ਜਿਵੇਂ ਨਾ ਪਹਿਲੇ ਸਮਿਆਂ ਦੇ ਵਿੱਚ ਸ਼ਾਹੀ ਬਣਾਉਂਦੇ ਹੁੰਦੇ ਸੀ ਤੇ ਸ਼ਾਹੀ ਬਣਾਉਣ ਦੀ ਇੱਕ ਟੈਕਨੀਕ ਸੀ, ਕਾਗਜ਼ ਸੀ ਉਹਦੇ ਉੱਤੇ ਲਿਖਿਆ ਜਾਂਦਾ ਸੀ, ਸ਼ਾਹੀ ਦੇ ਨਾਲ ਇੰਕ ਵਾਲੇ ਦਵਾਤਾਂ ਹੁੰਦੀਆਂ ਸਨ, ਉਹਦੇ ਵਿੱਚ ਡੋਬ ਕੇ ਉਸ ਕਾਨੇ ਨੂੰ ਤੇ ਫਿਰ ਲਿਖਣ ਵਾਲੇ ਸੁੰਦਰ ਲਿਖਾਈ ਕਾਗਜ਼ ਉੱਤੇ ਲਿਖਦੇ ਸਨ। ਤੋ ਮਹਾਰਾਜ ਕਹਿੰਦੇ ਨੇ ਆ ਤੈਨੂੰ ਮੈਂ ਜੁਗਤ ਦੱਸਦਾ ਵੀ ਤੂੰ ਕਰਮਾਂ ਦੀ ਸ਼ਾਹੀ ਕਿਵੇਂ ਬਣਾਉਣੀ ਹੈ, ਚੰਗੀ ਸ਼ਾਹੀ ਕਿਵੇਂ ਬਣਾਉਣੀ ਹੈ, ਚੰਗਾ ਲੇਖ ਜਿਹੜਾ ਹੈ ਉਹ ਆਪਣੇ ਮੱਥੇ ਉੱਤੇ ਕਿਵੇਂ ਲਿਖਣਾ ਹੈ। ਭਾਗ ਤੂੰ ਆਪ ਵੀ ਲਿਖ ਸਕਦਾ ਹੈ। ਤੋ ਇਕੱਲੇ ਭਾਗ ਰੱਬ ਉੱਤੇ ਡਿਪੈਂਡ ਨਹੀਂ ਹਨ ਵੀ ਰੱਬ ਨੇ ਭਾਗ ਲਿਖ ਦਿੱਤੇ, ਬੰਦੇ ਦੇ ਹੱਥ ਵਿੱਚ ਵੀ ਕੁਝ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜਾਲ ਮੋਹ, ਮੋਹ ਨੂੰ ਸਾੜ, ਮੋਹ ਦਾ ਅਰਥ ਹੁੰਦਾ ਹੈ ਅਟੈਚਮੈਂਟ, ਜਿਹੜੀ ਮਾਇਕ ਪਦਾਰਥਾਂ ਨਾਲ ਤੇਰੀ ਅਟੈਚਮੈਂਟ ਹੈ ਉਹਨੂੰ ਸਾੜ ਦੇ, ਜਾਲ ਮੋਹ। ਫਿਰ ਆਖਿਆ ਕਸ ਮਸ ਕਰ, ਉਹਨੂੰ ਕਸਾ ਕੇ ਤੇ ਮਸ ਬਣਾ ਲਾ। ਮਸ ਦਾ ਅਰਥ ਕੀ ਹੁੰਦਾ ਹੈ? ਸ਼ਾਹੀ। ਮੋਹ ਨੂੰ ਸਾੜ ਕੇ ਕਸਾ ਕੇ ਤੇ ਉਹਨੂੰ ਮਸ ਬਣਾ ਲਾ, ਸ਼ਾਹੀ ਬਣਾ ਲਾ। ਮਹਾਰਾਜ ਸ਼ਾਹੀ ਬਣ ਗਈ, ਮੋਹ ਨੂੰ ਸਾੜ ਦਿੱਤਾ। ਆਖਿਆ ਮਤ ਕਾਗਜ਼, ਆਪਣੀ ਮਤ ਨੂੰ ਕੀ ਬਣਾ ਲਾ? ਕਾਗਜ਼ ਬਣਾ ਲਾ। ਜਿਵੇਂ ਜੋ ਕਾਗਜ਼ ਉੱਤੇ ਲਿਖਿਆ ਹੁੰਦਾ ਹੈ ਉਹੀ ਬੋਲਿਆ ਜਾਂਦਾ ਇਹਨਾਂ। ਜੋ ਬੱਚੇ ਨੇ ਕਾਗਜ਼ ਉੱਤੇ ਲਿਖਿਆ ਅਧਿਆਪਕ ਨੇ ਉਹੀ ਚੈੱਕ ਕਰਨਾ ਇਹਨਾਂ। ਇਸੇ ਤਰੀਕੇ ਨਾਲ ਤੇਰੀ ਮਤ ਵੀ ਕਾਗਜ਼ ਹੈ ਜਿਹਦੇ ਉੱਤੇ ਬਹੁਤ ਵੱਡਾ ਲਿਖਿਆ ਜਾ ਸਕਦਾ ਹੈ, ਬਹੁਤ ਕੁਝ ਲਿਖਿਆ ਜਾ ਸਕਦਾ ਹੈ। ਦੁਨੀਆਂ ਦੇ ਕਾਗਜ਼ ਕਾਪੀਆਂ ਛੋਟੀਆਂ ਪੈ ਜਾਣਗੀਆਂ, ਕੋਈ 30 ਪੰਨਿਆਂ ਦੀ ਕਾਪੀ ਹੋਵੇਗੀ, ਕੋਈ 50 ਦੀ, 100 ਦੀ ਹੋਵੇਗੀ, ਪਰ ਮਤ ਦੇ ਕਾਗਜ਼ ਤੇ ਬਹੁਤ ਨੇ। ਕੋਈ ਅੰਤ ਹੈ ਕਿੰਨਾ ਕੁਝ ਬੰਦੇ ਦੀ ਮਤ ਵਿੱਚ ਹੈ। ਹੁਣ ਮਤ ਦੇ ਵਿੱਚ ਹਰ ਚੀਜ਼ ਚੱਲਦੀ ਹੈ। ਤੋ ਸਤਿਗੁਰ ਨੇ ਆਖਿਆ ਮਤ ਨੂੰ ਕਾਗਜ਼ ਬਣਾ, ਮਤ ਤੇਰੀ ਕਾਗਜ਼ ਹੋਵੇ। ਮਤ ਕਾਗਜ਼ ਕਰ ਸਾਰ, ਸਾਰ ਦਾ ਅਰਥ ਹੁੰਦਾ ਹੈ ਸ੍ਰੇਸ਼ਟ ਕਾਗਜ਼, ਸ੍ਰੇਸ਼ਟ ਚੀਜ਼, ਇਹਨੂੰ ਉੱਤਮ ਕਾਗਜ਼ ਬਣਾ। ਕਿਹਨੂੰ? ਮਤ ਨੂੰ। ਮਤ ਕਾਗਜ਼ ਕਰ ਸਾਰ ਭਾਉ ਕਲਮ, ਹੁਣ ਲਿਖਣ ਲਈ ਇੱਕ ਕਲਮ ਵੀ ਚਾਹੀਦੀ ਹੈ, ਸ਼ਾਹੀ ਤੇ ਬਣ ਗਈ। ਕਲਮ ਹੈ ਮਹਾਰਾਜ ਕਹਿੰਦੇ ਰੱਬੀ ਭਾਉ ਦੀ, ਉਹਦੇ ਪ੍ਰੇਮ ਦੀ ਕਲਮ। ਹੁਣ ਕਲਮ ਚਲਾਉਣ ਵਾਲੇ ਬੱਚੇ ਜਿਹੜੇ ਹੁੰਦੇ ਨੇ, ਜੇ ਉਹ ਬਹੁਤ ਜ਼ੋਰ ਦੀ ਪੈੱਨ ਮਾਰਨ ਤੇ ਕਾਗਜ਼ ਦੀ ਬਰਬਾਦੀ ਹੈ, ਤੇ ਜੇ ਸੁੰਦਰ ਲਿਖਾਈ ਕਰਨੀ ਹੈ ਤੇ ਬੜੇ ਪ੍ਰੇਮ ਦੇ ਨਾਲ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਉਹ ਲਿਖਣਾ ਪੈਣਾ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਭਾਉ ਕਲਮ ਕਰ ਚਿੱਤ ਲਿਖਾਰੀ। ਲਿਖਾਰੀ ਕੌਣ ਹੈ? ਆਪਣੇ ਚਿੱਤ ਨੂੰ ਲਿਖਾਰੀ ਬਣਾ।
महाराज हुण लिखना की है, आख्या गुर पुछ, किनू पुछ के लिखना है, गुरु नू पुछ के। इदां बणदे ने भाग उत्तम। भाओ कलम प्रेम दी कलम बना, कर चित लिखारी, चित नू लिखारी बना ला, गुर पुछ लिख विचार, अपनी मत दे कागज उत्ते गुरु नू पुछ के विचार लिखिया कर। गुर पुछ लिख विचार। ते फिर गुरु की दसते ने, वो कहते ने लिख नाम, की लिखना है, रब दा नाम लिखना है, किथे मत दे कागज उत्ते, किन्ने लिखना है, प्रेम दी कलम नाल, चित नू लिखारी बना के। लिख नाम सलाह लिख, उदी शिव तो सलाह लिखिया कर। लिख अंत ना पारा वार लिख, भी वह वाहगुरु ही एडा वड्डा है जिदा अंत कोई नहीं, जिहड़ा सब तो श्रेष्ठ है, उत्तम है, पारा वार है। लिख अंत ना पारा वार बाबा, ए लेखा लिख जान, आ लेखा लिख। महाराज कहिंदे ने जिथे लेखा मंगी है, जिथे लेखा मंगिया जावेगा तिथे होए सच्चा निशान। हुण ये है लेख लिखण दी जुगत, यह है एक टकनीक जिहदे नाल बंदे ने अपनी मत दे उत्ते लेख लिखणे ने। तो इस लेख नूं लिखण वास्ते जिहड़ी क्लास है वह सतसंगत है। इस लेख नूं लिखण वास्ते जिथे विद्यार्थी कट्ठे हुंदे ने वह सतसंगत है। तो लेख ते बंदा कई तरह दे लिखदा है। तो सारी गल इस चीज उत्ते सुटनी भी मेरे रब ने मेरे लेख माड़े लिख दते नहीं, गुरु है ना लेखा नू बदलन वाला, गुरु की सलाह लैके तुरया कर, अपनी मत दे कागज उत्ते गुरु की सलाह लिख, उदी शिव तो सलाह लिख, फिर की होवेगा, आप ही सब कुछ चंगा हो जाएगा। अजे तू कि सलाह लेना है, अजे तू सलाह गुरु की नहीं लेंदा। तो साध संगत ऐसी चीज है जिथे बैठ के महाराज ने आख्या मत्थे दे भाग उत्तम हो जाते हैं, लेख उत्तम हो जाते हैं। तो महाराज धन गुरु रामदास साहब सच्चे पातशाह बख्शिश करते ने, मेरे मन

0: ਲਿਖਤ ਲਿਖੇ ਮੱਥੇ ਉੱਤੇ ਲੇਖ ਲੇਖ ਕਿਵੇਂ ਗੁਣ ਗਾਏ। ਵੇਖੋ ਤੁਸੀਂ ਔਗਣ ਗਾਓਗੇ ਤੇ ਔਗਣ ਲਿਖੇ ਜਾਣਗੇ, ਗੁਣ ਗਾਓਗੇ ਤੇ ਗੁਣ ਲਿਖੇ ਜਾਣਗੇ। ਆਪਾਂ ਇੱਕ ਸ਼ਬਦ ਆਮ ਕਹਿੰਦੇ ਹਾਂ ਵੀ ਜੈਸੀ ਸੰਗਤ ਵੈਸੀ ਰੰਗਤ। ਜਿੱਦਾਂ ਦੀ ਬੰਦੇ ਨੂੰ ਸੰਗਤ ਮਿਲੇ ਉਦਾਂ ਦੀ ਰੰਗਤ ਉਹਨੂੰ ਚੜ ਜਾਂਦੀ ਹੈ। ਤੋ ਜੇ ਭਲੇ ਪੁਰਖਾਂ ਦੀ ਸੰਗਤ ਵਿੱਚ ਬੈਠੋਗੇ, ਗੁਰੂ ਦੀ ਸੰਗਤ ਵਿੱਚ ਬੈਠੋਗੇ ਤੇ ਅਸਰ ਵੀ ਉਦਾਂ ਦਾ ਹੋਵੇਗਾ, ਅਸਰ ਵੀ ਉਦਾਂ ਦਾ ਹੋਵੇਗਾ। ਤੋ ਉਹ ਸਾਨੂੰ ਪਤਾ ਨਹੀਂ ਲੱਗੇਗਾ। ਵੇਖੋ ਔਗਣ ਬੰਦਾ ਵੈਸੇ ਹੀ ਗਾਉਣ ਲੱਗ ਪੈਂਦਾ, ਸੁਭਾਅ ਵਿੱਚ ਆ ਜਾਂਦੇ ਨੇ। ਜਿੱਦਣ ਤੁਸੀਂ ਕਿਸੇ ਦੂਜੇ ਦੀ ਬੋਲੀ ਦੂਜੇ ਦੇ ਸ਼ਬਦ ਬੋਲਣ ਲੱਗ ਪਏ ਤੇ ਸਮਝੋ ਉਹਦਾ ਅਸਰ ਤੁਹਾਡੇ ਉੱਤੇ ਹੋ ਗਿਆ, ਸੰਗਤ ਕਰ ਲਈ ਤੁਸੀਂ। ਉਹ ਭਾਵੇਂ ਸੱਚ ਦੀ ਹੋਵੇ ਤੇ ਭਾਵੇਂ ਝੂਠ ਦੀ ਹੋਵੇ, ਕਿਸੇ ਵੀ ਤਰ੍ਹਾਂ ਦੀ ਹੋਵੇ। ਤੋ ਗੁਰੂ ਲੇਖ ਲਿਖਦਾ ਏ ਤੇ ਜਿਹੜਾ ਲੇਖ ਗੁਰੂ ਨੇ ਲਿਖ ਦਿੱਤਾ ਉਹ ਕਦੀ ਮਿਟੇਗਾ ਨਹੀਂ। ਫਿਰ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਉਹ ਨਹੀਂ ਮਿਟੇਗਾ, ਉਹ ਫਿੱਕਾ ਨਹੀਂ ਪਵੇਗਾ। ਤੇ ਲੇਖ ਤੂੰ ਆਪ ਵੀ ਲਿਖਦਾ ਹੈ, ਬੰਦਾ ਆਪ ਵੀ ਤੇ ਲੇਖ ਲਿਖਦਾ ਹੀ ਹੈ ਨਾ। ਤੋ ਮਹਾਰਾਜ ਬਖਸ਼ਿਸ਼ ਕਰਨ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰੋ। ਇਹਦੀ ਸੰਗਤ ਕਰੇਗਾ ਤੇ ਪਾਰ ਉਤਰ ਜਾਵੇਗਾ। ਕਬੀਰ ਸਾਹਿਬ ਦਾ ਬਚਨ ਹੈ, ਉਹ ਕਹਿੰਦੇ ਨੇ ਕਬੀਰ ਸੰਗਤ ਕਰੀਏ ਸਾਧਕੀ। ਹੁਣ ਕਿਹੜੇ ਸਾਧੂ ਦੀ ਸੰਗਤ ਕਰਨੀ ਹੈ? ਸਾਧੂ ਤੇ ਬਥੇਰੇ ਤੁਰੇ ਫਿਰਦੇ ਨੇ, ਗੁਰੂ ਹੀ ਸਾਧੂ ਹੈ ਸਾਡਾ। ਸਾਧੂ ਕਬੀਰ ਸਾਹਿਬ ਨੇ, ਸਾਧੂ ਰਵਿਦਾਸ ਜੀ ਨੇ, ਸਾਧੂ ਸੈਣ ਜੀ ਨੇ, ਸਾਧੂ ਸਦਨਾ ਜੀ ਨੇ, ਇਹ ਸਾਰੇ ਸਾਧੂ ਹੀ ਨੇ ਨਾ, ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਚ ਸਾਰੇ ਕੀ ਨੇ, ਸਾਧੂ ਨੇ। ਤੋ ਉਹਨਾਂ ਨੇ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੈ ਨਿਰਬਾ। ਅਖੀਰ ਤੱਕ ਤੇਰਾ ਕੀ ਹੋਵੇਗਾ? ਨਿਰਬਾ ਹੋਵੇਗਾ, ਅੰਤ ਤੱਕ ਨਿਭੇਗੀ ਉਹ ਸੰਗਤ। ਸਾਕਤ ਸੰਗ ਨਾ ਕੀਜੀਐ, ਸਾਕਤ ਕਹਿੰਦੇ ਨੇ ਜਿਹੜੇ ਟੁੱਟੇ ਹੋਏ ਨੇ ਉਹਨਾਂ ਦਾ ਸੰਗ ਨਾ ਕਰੀ। ਸਾਕਤ ਸੰਗ ਨਾ ਕੀਜੀਐ ਜਾਂ ਤੇ ਹੋਏ ਬਿਨਾ। ਆਖਿਆ ਜਿਹਦੇ ਨਾਲ ਤੇਰਾ ਵਿਨਾਸ਼ ਹੋਵੇਗਾ, ਜਿਹਦੇ ਨਾਲ ਤੇਰਾ ਨਾਸ਼ ਹੋ ਜਾਵੇਗਾ, ਉਹਦੀ ਸੰਗਤ ਨਾ ਕਰੀ। ਪਹਿਲੇ ਬਚਨ ਵਿੱਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਬਖਸ਼ਿਸ਼ ਕਰਦੇ ਨੇ, ਆਵੋ ਸੰਤ ਮਿਲੋ ਮੇਰੇ ਭਾਈ। ਹੁਣ ਇੱਦਾਂ ਹੀ ਗੁਰੂ ਅਮਰਦਾਸ ਮਹਾਰਾਜ ਨੇ ਵੀ ਇੱਕ ਹੋਕਾ ਮਾਰਿਆ ਸੀ, ਉਹਨਾਂ ਥੋੜਾ ਵੱਖਰੇ ਰੂਪ ਵਿੱਚ ਕਿਹਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਵੇਖੋ ਅਸੀਂ ਸਾਰੇ ਕੋਈ ਨਾ ਕੋਈ ਬਾਣੀ ਗਾ ਰਹੇ ਹਾਂ। ਇਸ ਬਚਨ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਆਪਾਂ ਜਦੋਂ ਕੋਈ ਵਿਹਾਰ ਕਰ ਰਹੇ ਹਾਂ ਨਾ ਦੁਨੀਆਂ ਵਿੱਚ, ਸਮਾਜ ਵਿੱਚ, ਘਰ ਵਿੱਚ, ਪਰਿਵਾਰ ਵਿੱਚ, ਤੇ ਆਪਾਂ ਕੋਈ ਨਾ ਕੋਈ ਬਾਣੀ ਗਾ ਰਹੇ ਹਾਂ। ਬਾਣੀ ਦਾ ਅਰਥ ਹੁੰਦਾ ਹੈ ਬਿਹੇਵੀਅਰ। ਬਾਣੀ ਦਾ ਅਰਥ ਕੀ ਹੈ? ਸਾਡਾ ਬਿਹੇਵੀਅਰ, ਅਸੀਂ ਕਿੱਦਾਂ ਦਾ ਵਿਹਾਰ ਕਰਦੇ ਹਾਂ। ਦੋ ਤਰ੍ਹਾਂ ਦਾ ਵਿਹਾਰ ਬੰਦਾ ਕਰਦਾ ਹੈ। ਕਈ ਵਾਰ ਅਸੀਂ ਘਰ ਵਿੱਚ ਹੋਰ ਤਰ੍ਹਾਂ ਦਾ ਵਿਹਾਰ ਕਰਦੇ ਹਾਂ ਤੇ ਬਾਹਰ ਹੋਰ ਤਰ੍ਹਾਂ ਦਾ ਕਰਦੇ ਹਾਂ। ਬਾਹਰ ਆਪਾਂ ਬੜੇ ਡੀਸੈਂਟ ਦਿਸਦੇ ਹਾਂ, ਘਰ ਦੇ ਵਿੱਚ ਨਹੀਂ ਹੁੰਦੇ। ਤੋ ਅਸੀਂ ਸਮੇਂ ਮੁਤਾਬਕ ਆਪਣੀ ਬਾਣੀ ਨੂੰ ਕੀ ਕਰ ਲੈਂਦੇ ਹਾਂ? ਚੇਂਜ ਕਰ ਲੈਂਦੇ, ਬਦਲ ਲੈਂਦੇ। ਤਕੜਾ ਆ ਜਾਵੇ ਤੇ ਸਾਡੀ ਬਾਣੀ ਹੋਰ ਹੁੰਦੀ ਹੈ, ਆਪਣੇ ਤੋਂ ਮਾੜਾ ਆ ਜਾਵੇ ਤੇ ਸਾਡੀ ਬਾਣੀ ਹੋਰ ਹੁੰਦੀ ਹੈ। ਇੱਦਾਂ ਹੀ ਹੈ ਨਾ, ਤਾਕਤਵਰ ਦੇ ਸਾਹਮਣੇ ਬਾਣੀ ਹੋਰ ਹੈ। ਮਤਲਬ ਇੱਦਾਂ ਕਹਿ ਲਓ ਵੀ ਜੇ ਤੇ ਕੋਈ ਤਾਕਤਵਰ ਆ ਜਾਵੇ ਤੇ ਸਾਡੀ ਸਿਚੁਏਸ਼ਨ ਇਹ ਹੈ ਵੀ ਅਸੀਂ ਫਿਰ ਵਿਕਟਿਮ ਬਣ ਜਾਂਦੇ, ਵੀ ਅਸੀਂ ਤੇ ਪੀੜਤ ਹਾਂ ਜੀ। ਤੇ ਜੇ ਕੋਈ ਆਪਣੇ ਤੋਂ ਥੱਲੇ ਆ ਜਾਵੇ ਤੇ ਫਿਰ ਅਸੀਂ ਕੀ ਬਣ ਕੇ ਖਲੋ ਜਾਂਦੇ ਹਾਂ? ਤਾਕਤਵਰ ਬਣ ਕੇ ਖਲੋ ਜਾਂਦੇ ਵੀ ਲਓ ਸਾਡੇ ਨਾਲ ਦਾ ਸ਼ੇਅਰ ਕਿਹੜਾ ਹੈਗਾ। ਮਤਲਬ ਸਾਡੀ ਜਿਹੜੀ ਬਾਣੀ ਹੈ ਉਹ ਇੱਕ ਨਹੀਂ ਹੈਗੀ। ਤੋ ਬਾਣੀ ਦਾ ਅਰਥ ਹੁੰਦਾ ਸਾਡਾ ਐਟੀਟਿਊਡ, ਸਾਡਾ ਵਿਹਾਰ। ਇਹ ਠੀਕ ਹੈ ਵੀ ਇੱਕ ਬਾਣੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੀ ਝੋਲੀ ਚ ਪਾਈ ਹੈ, ਇੱਕ ਜਿਹੜੀ ਬਾਣੀ ਜਿਹਨਾਂ ਨੂੰ ਆਪਾਂ ਗੁਰਬਾਣੀ ਕਹਿੰਦੇ ਹਾਂ, ਵੀ ਭਾਵ ਜਿਹੜੀ ਗੁਰੂ ਦੇ ਮੁੱਖ ਤੋਂ ਨਿਕਲੀ ਹੈ, ਉਹਨੂੰ ਵੀ ਤੁਸੀਂ ਜੇ ਗੌਰ ਤਲਬ ਕਰੋ ਨਾ ਤੇ ਉਹਦਾ ਵੀ ਅਰਥ ਇਹ ਹੈ ਵੀ ਜਿਹੜੀ ਗੁਰੂ ਦੇ ਵਿਹਾਰ ਵਿੱਚੋਂ ਚੀਜ਼ ਪੈਦਾ ਹੋਈ ਹੈ। ਸਮਝੇ ਬੇਨਤੀ ਨੂੰ, ਵੀ ਗੁਰਬਾਣੀ ਕਿਹੜੀ ਹੈ, ਜਿਹੜੀ ਗੁਰੂ ਦੀ ਪ੍ਰੈਕਟੀਕਲਟੀ ਹੈ ਉਹਨੂੰ ਆਪਾਂ ਬਾਣੀ ਕਹਿੰਦੇ ਹਾਂ। ਉਹਨੂੰ ਫਿਰ ਸ਼ਬਦ ਮਿਲ ਗਏ, ਉਹਨੂੰ ਬੋਲ ਮਿਲ ਗਏ। ਤੁਸੀਂ ਕਿਸੇ ਕਵੀ ਦੀ ਲਿਖਤ ਨੂੰ ਬਾਣੀ ਨਹੀਂ ਕਹਿੰਦੇ, ਦੁਨੀਆਂ ਦੇ ਆਮ ਕਵੀਆਂ ਦੀ ਲਿਖਤ ਨੂੰ ਬਾਣੀ ਨਹੀਂ ਕਿਹਾ ਜਾਂਦਾ, ਕਿਉਂਕਿ ਕਈ ਵਾਰ ਮੇਰੇ ਵਰਗੇ ਵੀ ਕਲਮ ਚੁੱਕ ਕੇ ਕੋਈ ਚਾਰ ਅੱਖਰ ਚੰਗੇ ਲਿਖ ਲੈਂਦੇ ਨੇ, ਪਰ ਉਹਨਾਂ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਉਦਾਂ ਦੀ ਨਹੀਂ ਹੁੰਦੀ। ਤੋ ਬਾਣੀ ਨੂੰ ਜੇ ਤੁਸੀਂ ਬਿਲਕੁਲ ਇਹਦੀ ਡੀਪਲੀ ਗੱਲ ਨੂੰ ਸਮਝੋ, ਤੇ ਬਾਣੀ ਹੈ ਵੀ ਜੋ ਗੁਰੂ ਸਾਹਿਬ ਨੇ ਜਿਹੜਾ ਵਿਹਾਰ ਸੰਸਾਰ ਵਿੱਚ ਕੀਤਾ ਨਾ, ਜਿਹੜੇ ਬਿਹੇਵੀਅਰ ਨੂੰ ਲੈ ਕੇ ਉਹ ਜੀਵੇ, ਉਸ ਬਿਹੇਵੀਅਰ ਨੂੰ ਜਦੋਂ ਸ਼ਬਦਾਂ ਦਾ ਰੂਪ ਮਿਲ ਗਿਆ ਤੇ ਉਹ ਆਪ ਹੀ ਉਹ ਗੁਰੂ ਗ੍ਰੰਥ ਸਾਹਿਬ ਬਣ ਗਏ, ਉਹ ਇਹ ਬਾਣੀ ਮਿਲ ਗਈ। ਅਦਰਵਾਈਜ਼ ਬਾਣੀ ਤੇ ਸਾਡੇ ਸਾਰਿਆਂ ਦੀ ਵੀ ਹੈ ਨਾ, ਆਪਾਂ ਕਹਿੰਦੇ ਇਹਦੀ ਬੋਲ ਬਾਣੀ ਚੰਗੀ ਨਹੀਂ ਹੈਗੀ। ਹੁਣ ਉੱਥੇ ਵੀ ਸ਼ਬਦ ਕੀ ਵਰਤਿਆ ਜਾਂਦਾ, ਬਾਣੀ ਵਰਤਿਆ ਜਾਂਦਾ। ਤੋ ਜਦੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ, ਗਾਵੋ ਸੱਚੀ ਬਾਣੀ ਦਾ ਅਰਥ ਹੈ ਵੀ ਆਪਣੇ ਬਿਹੇਵੀਅਰ ਨੂੰ, ਆਪਣੇ ਸੁਭਾਅ ਨੂੰ, ਆਪਣੇ ਐਟੀਟਿਊਡ ਨੂੰ ਗੁਰੂ ਵਾਲਾ ਬਣਾ, ਜਿਹਨੂੰ ਮਹਾਰਾਜ ਕਹਿੰਦੇ ਨੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਤੋ ਇਹਨੂੰ ਕਹਿੰਦੇ ਨੇ ਬਾਣੀ ਗਾਉਣਾ। ਉਦਾਂ ਤੇ ਮੇਰੇ ਵਰਗੇ ਬਥੇਰੇ ਬਾਣੀ ਗਾਉਂਦੇ ਨੇ, ਕੋਈ ਕਮੀ ਹੈ ਦੱਸੋ ਜੇ ਹੈਗੀ ਤੇ। ਲੜੀਆਂ ਚੱਲੀ ਜਾਂਦੀਆਂ ਨੇ ਨਾ ਵੀ ਸਾਰਾ ਟੱਬਰ ਜਿਹੜਾ ਹੈ ਉਹ ਆਪੋ ਆਪਣੇ ਘਰੇ ਹੈ, ਬਾਬਾ ਜੀ ਇਕੱਲੇ ਤੇ ਪਾਠੀ ਸਿੰਘ ਵੀ ਇਕੱਲੇ, ਬਥੇਰਾ ਆਲੇ ਦੁਆਲੇ ਸਾਡੇ ਹੋ ਰਿਹਾ ਹੈ, ਇੱਕੋ ਜਗ੍ਹਾ ਉੱਤੇ ਪੰਜਾਹ ਪੰਜਾਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਤੇ ਚੰਗਾ ਜਿਹੜਾ ਹੈ ਰੋਜੀ ਰੋਟੀ ਤੋਰੀ ਫੁਲਕਾ ਤੋਰਿਆ ਹੋਇਆ ਪੜ੍ਹੀ ਜਾਂਦੇ ਨੇ ਨਾ। ਅੱਛਾ ਕੋਈ ਨਹੀਂ ਉਹਨਾਂ ਨੂੰ ਜਾ ਕੇ ਪੁੱਛਣ ਵਾਲਾ ਵੀ ਇਹ ਤੁਸੀਂ ਕਰਦੇ ਕੀ ਹੋ। ਸੰਗਤ ਜੀ ਇੱਕ ਗੱਲ ਤੁਸੀਂ ਇਮਾਨਦਾਰੀ ਨਾਲ ਸੋਚਿਓ, ਦੋ ਅਖੰਡ ਪਾਠ ਸਾਹਿਬ ਗੁਰਦੁਆਰੇ ਕਰਨੇ ਹੋਣ ਨਾ ਤੇ 10 ਚੰਗੇ ਪਾਠੀ ਲੱਭਣੇ ਔਖੇ ਨੇ ਕੈਨੇਡਾ ਵਿੱਚੋਂ। ਦੋ ਅਖੰਡ ਪਾਠ ਕਰਨੇ ਹੋਣ, ਮੰਨ ਲਓ ਇੱਕ ਅਖੰਡ ਪਾਠ ਨੂੰ ਆਪਾਂ 5 ਪਾਠੀ ਮੰਨ ਲਈਏ, ਦੂਜੇ ਨੂੰ ਵੀ 5, ਦੋ ਅਖੰਡ ਪਾਠ ਕਰਨੇ ਹੋਣ ਤੇ 10 ਪਾਠੀ ਲੱਭਣੇ ਔਖੇ ਨੇ। ਇਸ ਪੁਆਇੰਟ ਵੱਲ ਧਿਆਨ ਦਿਓ, ਸਰੀ ਚ ਕਿੰਨੇ ਗੁਰਦੁਆਰੇ ਨੇ, ਸਰੀ ਚ ਕਿੰਨੇ ਗੁਰਦੁਆਰੇ ਨੇ। ਹਰ ਗੁਰਦੁਆਰੇ ਸ਼ੁੱਕਰਵਾਰ ਨੂੰ ਪਾਠ ਚੱਲਦਾ, ਹਰ ਗੁਰਦੁਆਰੇ ਸ਼ੁੱਕਰਵਾਰ ਪਾਠ ਚੱਲਦਾ। ਤੇ ਜੇ ਤੁਸੀਂ ਇੱਦਾਂ ਮੰਨ ਕੇ ਚੱਲੋ ਵੀ ਸਰੀ ਵਿੱਚ 10 ਗੁਰਦੁਆਰੇ ਨੇ ਤੇ ਦਸਾਂ ਗੁਰਦੁਆਰਿਆਂ 'ਚ ਦੋ ਪਾਠ ਵੀ ਚੱਲਦੇ ਨੇ, ਸਮਝੇ ਬੇਨਤੀ ਨੂੰ, ਤੇ ਕਿੰਨੇ ਪਾਠੀ ਚਾਹੀਦੇ ਨੇ, 100 ਪਾਠੀ ਚਾਹੀਦਾ, 100 ਪਾਠੀ ਚਾਹੀਦਾ। ਚਲੋ ਮੰਨ ਲਿਆ ਵੀ 100 ਪਾਠੀ ਤੇ ਲੱਭ ਸਕਦਾ, ਪਰ ਜੇ ਇੱਕ ਗੁਰਦੁਆਰੇ 50 ਪਾਠਾਂ ਦੀ ਲੜੀ ਚੱਲ ਰਹੀ ਹੈ ਤੇ ਉਹਨਾਂ ਦੇ ਕੋਲੋਂ 300 ਪਾਠੀ ਜਾਂ 250 ਪਾਠੀ ਕਿੱਥੋਂ ਆਉਂਦਾ, ਸੋਚਿਆ ਆਪਾਂ ਕਦੀ, ਸਮਝ ਸਕਦੇ ਤੁਸੀਂ, 250 ਪਾਠੀ ਪਾਠ ਕਰਨ ਵਾਲਾ ਕਿੱਥੋਂ ਆਉਂਦਾ, ਕੌਣ ਨੇ ਪੜਾ। ਪਰ ਸਾਡਾ ਇਸ ਚੀਜ਼ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। ਅਸੀਂ ਨਹੀਂ ਪੁੱਛਾਂਗੇ ਉਹਨਾਂ ਗੁਰਦੁਆਰਿਆਂ ਨੂੰ ਜਾ ਕੇ ਵੀ ਮਹਾਰਾਜ ਤੁਸੀਂ 50 ਅਖੰਡ ਪਾਠ ਰੱਖ ਕੇ ਬੈਠੇ ਜੇ, 100 ਅਖੰਡ ਪਾਠ ਰੱਖ ਕੇ ਬੈਠੇ ਜੇ, 100 ਅਖੰਡ ਪਾਠ ਜਾਂ 70-80 ਅਖੰਡ ਪਾਠਾਂ ਦਾ ਮਤਲਬ ਹੈ ਵੀ ਇੱਕ ਅਖੰਡ ਪਾਠ ਪਿੱਛੇ 5 ਪਾਠੀ, ਤੇ ਜੇ ਤੁਸੀਂ 70 ਅਖੰਡ ਪਾਠ ਰੱਖੇ ਨੇ ਤੇ 350 ਪਾਠੀ ਤੁਹਾਡੇ ਕੋਲੋਂ ਕਿੱਥੋਂ ਆ ਗਿਆ। ਉਹਨਾਂ ਵਿੱਚੋਂ ਪਾਠੀ ਹੁੰਦੇ ਨੇ ਸਾਰੇ 20-25, ਬਾਕੀ ਜਿਹਨੂੰ ਮਾੜੀ ਮੋਟੀ ਪੜ੍ਹਨੀ ਆ ਗਈ ਉਹਨੂੰ ਪਤਾ ਹੈ ਵੀ ਕਮੇਟੀਆਂ ਨੂੰ ਇਹ ਹੈ ਵੀ ਸਾਨੂੰ 4 ਪੈਸੇ ਚੰਗੇ ਮਿਲ ਜਾਣੇ ਨੇ, ਸਾਡਾ ਗੱਲਾਂ ਭਰ ਜਾਣਾ, ਤੇ ਦੂਜਿਆਂ ਨੂੰ ਇਹ ਹੈ ਵੀ ਆਪਾਂ ਨੂੰ $25-30 ਦੋ ਘੰਟਿਆਂ ਦੇ ਬਣ ਜਾਣੇ ਨੇ, ਘਰੇ ਵੀ ਬੈਠੇ ਹੀ ਆ, ਚਲੋ ਉੱਥੇ ਜਾ ਕੇ ਬਹਿ ਜਾਂਦੇ। ਹੁਣ ਇਹ ਧਰਮ ਦੇ ਨਾਂ ਤੇ ਜਿਹੜਾ ਵਪਾਰ ਚੱਲ ਰਿਹਾ ਇਹ ਅਸੀਂ ਕਦੀ ਗੌਰ, ਇਹਨੂੰ ਫਿਰ ਕੋਈ ਸਿੱਖ ਨਹੀਂ ਕਹਿੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬੇਅਦਬੀ ਕਰ ਰਹੇ ਹੋ। ਇਦੋਂ ਵੱਡੀ ਬੇਅਦਬੀ ਹੈ ਕੋਈ? ਜੇ ਤੇ ਹੈਗੀ ਹੈ ਤੇ ਮੈਨੂੰ ਦੱਸ ਦਿਓ। ਹੋਰ ਬੇਅਦਬੀ ਹੈ ਤੋ ਸਾਨੂੰ ਸੋਚਣ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ ਇਹਨਾਂ ਗੱਲਾਂ ਨੂੰ ਵੀ। ਤੋ ਖੈਰ ਮੇਰਾ ਵਿਸ਼ਾ ਹੋਰ ਪੰਨੇ ਤੁਰ ਜਾਵੇਗਾ, ਫਿਰ ਕਈ ਵਾਰ ਆਪਾਂ ਇਤਰਾਜ਼ ਕਰ ਜਾਂਦੇ ਕਥਾ ਵਾਚਕਾਂ ਤੇ। ਹੁਣ ਵੈਸੇ ਉਦਾਂ ਬਾਣੀ ਪੜ੍ਹਨੀ ਕੋਈ ਗੁਨਾਹ ਨਹੀਂ ਹੈ, ਤੁਸੀਂ ਆਪਣੇ ਘਰ ਦੇ ਵਿੱਚ ਸੈਂਚੀਆਂ ਰੱਖੋ, ਪੋਥੀਆਂ ਰੱਖੋ, ਬਾਣੀ ਪੜ੍ਹੋ, ਪਰ ਬਾਣੀ ਨੂੰ ਇਸ ਰੂਪ ਦੇ ਵਿੱਚ ਕੇਵਲ ਇੱਕ ਧੰਦਾ ਜਿਹਾ ਬਣਾ ਕੇ ਰੱਖ ਦੇਣਾ ਵੀ ਸੁਣਨ ਵਾਲਾ ਇੱਕ ਵੀ ਨਹੀਂ ਤੇ ਇੱਕੋ ਵਾਰਾਂ 50-50 ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਤੇ 50 ਪਾਠੀ ਜਿਹੜੇ ਨੇ ਪੜ੍ਹਨ ਵਾਲੇ ਤੇ ਉਹਨਾਂ ਚੋਂ ਇੱਕ ਦੋ ਹੀ ਹੁੰਦੇ ਨੇ, ਬਾਕੀ ਤੇ ਬਾਕੀਆਂ ਦੇ ਤੇ ਡਿਊਟੀ ਹੁੰਦੀ ਤੁਸੀਂ ਸੇਰ ਹੀ ਲਾਉਣਾ, ਸੇਰ ਹੀ ਲਾਈ ਜਾਣਾ ਇੱਧਰੋਂ ਇੱਧਰ ਤੇ ਇੱਧਰੋਂ ਇੱਧਰ ਤੇ ਘਰ ਵਾਲੇ ਉਹਨਾਂ ਦਾ ਵੀ ਕੋਈ ਮਕਸਦ ਨਹੀਂ ਵੀ ਅਸੀਂ ਬਾਣੀ ਦੇ ਪਾਠ ਨੂੰ ਸੁਣੀਏ, ਵਿਚਾਰੀਏ, ਸਮਝੀਏ ਵੀ ਆਪਾਂ ਤੇ ਆਪਣੀ ਫੀਸ ਪੇ ਕਰਤੀ ਹੈ, ਫੀਸ ਹੀ ਕਹਿੰਦੇ ਨੇ ਹੁਣ, ਭੇਟਾ ਤੇ ਕੋਈ ਕਹਿੰਦਾ ਕੋਈ ਨਹੀਂ, ਹੁਣ ਸ਼ਬਦ ਅਸੀਂ ਨਵੇਂ ਚੁਣ ਲਏ ਨਾ ਫੀਸ ਵੀ ਸਾਡਾ ਤੇ ਫਿਰ ਕਾਰਜ ਸਾਰੇ ਰਾਸ ਆ ਜਾਣੇ ਨੇ। ਨਹੀਂ, ਆਪਣੇ ਵਿਹਾਰ ਨੂੰ ਚੇਂਜ ਕਰਨਾ ਪੈਣਾ, ਅਸਲ ਵਿੱਚ ਬਾਣੀ ਗਾਉਣੀ ਉਹ ਹੁੰਦੀ ਹੈ। ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਆਖਿਆ ਆਹ ਜਿਹੜਾ ਤੂੰ ਝੂਠਾ ਜੀਵਨ ਗਾ ਰਿਹਾ ਨਾ ਇਹਨੂੰ ਖਤਮ ਕਰ ਦੇ, ਸੱਚੀ ਬਾਣੀ ਗਾ, ਸੱਚ ਦੀ ਪ੍ਰੈਕਟਿਸ ਕਰ ਜੀਵਨ ਵਿੱਚ, ਤੇ ਫਿਰ ਸੱਚ ਵੀ ਦੁਨੀਆਂ ਦੇ ਕਈ ਹੋ ਸਕਦੇ ਨੇ। ਫਿਰ ਮਹਾਰਾਜ ਅੱਗੇ ਸਪਸ਼ਟ ਕਰਦੇ ਨੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਸਾਰਿਆਂ ਬਾਣੀਆਂ ਤੋਂ ਸਿਰਮੌਰ ਬਾਣੀ, ਇਹ ਹੈ ਉਹ ਜੀਵਨ ਸ਼ੈਲੀ ਜਿਹਨੂੰ ਤੂੰ ਗਾਉਣਾ ਹੈ। ਤੇ ਜੇ ਤੂੰ ਗੁਰੂ ਨੂੰ ਛੱਡ ਕੇ ਕਿਸੇ ਹੋਰ ਚੀਜ਼ ਦੀ ਪ੍ਰੈਕਟਿਸ ਕਰ ਰਿਹਾ ਹੈ, ਤੇਰੀ ਬੋਲ ਬਾਣੀ ਵਿੱਚ ਹੋਰ ਕੁਝ ਹੈ, ਤੇ ਫਿਰ ਸੁਣ ਲਾ ਵੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਉਹ ਕੱਚੀਆਂ ਜੀਆਂ ਗੱਲਾਂ ਨੇ ਸਾਰੀਆਂ, ਕੱਚਾ ਜਿਹਾ ਜੀਵਨ ਨਾ ਜੀ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ, ਮਿਲ ਕੇ ਕੀ ਕਰ, ਕਥਾ ਕਰ, ਸ਼ਿਵ ਤੋਂ ਸਲਾਹ ਕਰ। ਹਰ ਹਰ ਨਾਮ ਬੋਹਿਤ ਹੈ ਕਲਯੁਗ, ਕਥਾ ਕਥਾ ਕਿਹਨੂੰ ਕਹਿੰਦੇ ਨੇ, ਵੇਖੋ ਇੱਕ ਬਚਨ ਸਮਝਣ ਲਈ ਕਾਫੀ ਹੋਵੇਗਾ। ਉੱਥੇ ਮਹਾਰਾਜ ਕਹਿੰਦੇ ਨੇ ਬਾਬਾ ਬੋਲ ਤੇ ਤੇ ਕਹਾਂ ਗਏ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ। ਮਹਾਰਾਜ ਕਹਿੰਦੇ ਨੇ ਵੀ ਜਿਹੜੇ ਨਾ ਰੱਬ ਦੀ ਸਿਮਰਨ ਦੇ ਨਾਲ ਜਿਹੜੇ ਮੇਰੇ ਬੋਲ ਬੁਲਾਰੇ ਸੀ ਨਾ, ਜਿਹੜੇ ਸੁਰਤ ਵਿੱਚ ਚੱਲਦੇ ਰਹਿੰਦੇ ਸਨ ਗਲਤ, ਉਹ ਹੁਣ ਚਲੇ ਗਏ ਨੇ। ਬਾਬਾ ਬੋਲ ਤੇ ਉਹ ਜਿਹੜੇ ਅੰਦਰ ਜੋ ਬੋਲ ਬੁਲਾਲਾ ਚੱਲਦਾ ਰਹਿੰਦਾ ਸੀ ਨਾ ਕੁਫਰ ਦਾ ਝੂਠ ਦਾ, ਉਹ ਹੁਣ ਚਲਿਆ ਗਿਆ। ਆਪਾਂ ਕਹੀਏ ਨਾ ਡੈਡ ਬਾਡੀ ਨੂੰ ਕਹਿ ਦਿੰਦੇ ਵੀ ਬੰਦਾ ਬੋਲਦਾ ਹੀ ਹੁਣ ਕਿੱਥੇ ਗਿਆ, ਨਹੀਂ, ਜੋ ਮੇਰੇ ਅੰਦਰ ਇੱਥੇ ਸੁਰਤ ਵਿੱਚ ਜਿਹੜੇ ਬੋਲ ਬੁਲਾਰੇ ਗਲਤ ਚੱਲਦੇ ਸੀ ਨਾ ਉਹ ਚਲੇ ਗਏ ਹੁਣ। ਬਾਬਾ ਬੋਲ ਤੇ ਕਹਾਂ ਗਏ, ਜਿਵੇਂ ਤੁਹਾਨੂੰ ਕਵੀ ਕਵੇ ਵੀ ਤੂੰ ਤੇ ਬਿਲਕੁਲ ਹੀ ਚੇਂਜ ਹੋ ਗਿਆ ਯਾਰ, ਜਿੱਦਾਂ ਤੂੰ ਅੱਗੇ ਬੋਲਦਾ ਸੀ ਉਦਾਂ ਹੁਣ ਨਹੀਂ ਬੋਲਦਾ, ਜਿੱਦਾਂ ਤੂੰ ਅੱਗੇ ਤੇ ਟੁੱਟ ਕੇ ਪੈਂਦਾ ਸੀ ਹੁਣ ਤੇ ਬਿਹੇਵੀਅਰ ਤੇਰਾ ਚੇਂਜ ਹੋ ਗਿਆ, ਹੁਣ ਉਹ ਜਿਹੜੇ ਬੋਲ ਬੁਲਾਰੇ ਨੇ ਉਹ ਚਲੇ ਗਏ। ਬਾਬਾ ਬੋਲ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ, ਜਿਹੜੀਆਂ ਚੀਜ਼ਾਂ ਪਹਿਲਾਂ ਮੇਰੇ ਸਰੀਰ ਦੇ ਨਾਲ ਰਹਿੰਦੀਆਂ ਸੀ ਇੱਥੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਨਿਰਤੇ ਦਾ ਅਰਥ ਹੁੰਦਾ ਡਾਂਸ, ਨਿਰਤ ਕਰਨਾ। ਜਿਹੜੀਆਂ ਪਹਿਲਾਂ ਬੋਲ ਬੁਲਾਰੇ ਮੇਰੇ ਅੰਦਰ ਸੁਰਤ ਵਿੱਚ ਡਾਂਸ ਕਰਦੇ ਰਹਿੰਦੇ ਸੀ ਨਾ, ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ, ਉਹ ਜਿਹੜੀ ਕਥਾ ਵਾਰਤਾ ਪਹਿਲਾਂ ਅੰਦਰ ਕਹਿੰਦੇ ਹੁੰਦੇ ਸੀ, ਉਹ ਕਥਾ ਵਾਰਤਾ ਹੁਣ ਮੁੱਕ ਗਈ। ਹੁਣ ਕਿਹੜੀ ਕਥਾ ਆ ਗਈ ਹੈ? ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਹੁਣ ਅੰਦਰ ਗੁਰੂ ਵਾਲੀ ਕਥਾ ਆ ਗਈ ਹੈ, ਉਹ ਸਾਰਾ ਕੁਝ ਆ ਗਿਆ, ਹੁਣ ਸੁਰਤ ਵਿੱਚ ਉਹ ਚੀਜ਼ਾਂ ਆ ਗਈਆਂ। ਤੋ ਮਹਾਰਾਜ ਕਹਿੰਦੇ ਨੇ, ਹਰ ਹਰ ਨਾਮ ਬੋਹਿਤ ਹੈ ਕਲਯੁਗ ਖੇਵਟ ਗੁਰ ਸ਼ਬਦ ਤਰੋ। ਆਖੇ ਭਾਈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਹਾਜ਼ ਹੈ, ਤੇ ਗੁਰੂ ਇਸ ਜਹਾਜ਼ ਦਾ ਸ਼ਬਦ ਦੇ ਰੂਪ ਦੇ ਵਿੱਚ ਮਲਾਹ ਹੈ ਜਿਹੜਾ ਤੈਨੂੰ ਤਾਰ ਦੇਵੇਗਾ। ਮਲਾਹ ਕਹਿੰਦੇ ਨੇ ਜਿਹੜਾ ਜਹਾਜ਼ ਨੂੰ ਦੂਜੇ ਬੰਨੇ ਲੈ ਕੇ ਜਾਂਦਾ। ਤੋ ਗੁਰੂ ਦਾ ਸ਼ਬਦ ਕੀ ਹੈ? ਮਲਾਹ ਹੈ। ਅਗਲਾ ਬਚਨ, ਕਾਇਆ ਨਗਰ ਮੈਂ ਰਾਮ ਰਸ ਊਤਮ। ਕਾਇਆ ਨੂੰ ਨਗਰ ਕਿਹਾ, ਸਰੀਰ ਨੂੰ ਨਗਰ ਕਿਹਾ, ਜਿਵੇਂ ਪਿੰਡ ਹੋਵੇ, ਸਰੀਰ ਵੀ ਕੀ ਹੈ? ਮੇਰਾ ਪਿੰਡ ਹੀ ਹੈ ਨਾ। ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਰਾਮ ਦਾ ਰਸ ਬੜਾ ਉੱਤਮ ਹੈ, ਇਹਦੇ ਅੰਦਰ ਹੀ ਹੈ ਸਾਰਾ ਕੁਝ, ਅੰਦਰ ਹੀ, ਸਰੀਰ ਦੇ ਵਿੱਚ ਹੀ ਸਾਰਾ ਕੁਝ। ਪਰ ਉਹਨੂੰ ਪਾਉਣਾ ਕਿਵੇਂ ਹੈ? ਜਿਵੇਂ ਵੇਖੋ, ਧਰਤੀ ਵਿੱਚ ਹੀ ਸੋਨਾ ਹੁੰਦਾ ਨਾ, ਪਰ ਕੱਢਣ ਦੀ ਜਾਚ ਹਰ ਇੱਕ ਨੂੰ ਨਹੀਂ ਹੁੰਦੀ। ਜਿੰਨੀ ਦੁਨੀਆਂ ਵਿੱਚ ਮਹਿੰਗੀ ਧਾਤੂ ਹੈ, ਕਿੱਥੋਂ ਨਿਕਲੀ ਹੈ? ਧਰਤੀ ਵਿੱਚੋਂ ਹੀ ਨਿਕਲੀ ਹੈ, ਪਰ ਹਰ ਇੱਕ ਨੂੰ ਕੱਢਣ ਦੀ ਜਾਚ। ਅਰਬ ਦੇ ਮੁਲਕਾਂ ਦੇ ਵਿੱਚ ਤੇਲ ਦੇ ਖੂਹ ਸੀ, ਤੇਲ ਸੀ, ਕੱਚਾ ਤੇਲ ਸੀ, ਪਰ ਜਿੰਨੀਆਂ ਫੈਕਟਰੀਆਂ ਲਾਈਆਂ ਉਹ ਇੱਥੋਂ ਜਾ ਕੇ ਗੋਰਿਆਂ ਨੇ ਲਾਈਆਂ, ਕੱਢਣ ਦੀ ਜਾਚ ਉਹਨਾਂ ਨੂੰ ਨਹੀਂ ਸੀ। ਇੱਦਾਂ ਹੀ ਸਾਰਾ ਕੁਝ ਪਿਆਰਿਓ ਸਾਡੇ ਅੰਦਰ ਹੀ ਹੈ, ਬਸ ਉਹ ਫੈਕਟਰੀ ਗੁਰੂ ਨੂੰ ਲਾਉਣ ਦਿਓ ਕੱਢਣ ਵਾਸਤੇ, ਅੰਦਰੋਂ ਹੀ ਸਾਰਾ ਕੁਝ ਲੱਭ ਜਾਣਾ। ਤੋ ਮਹਾਰਾਜ ਨੇ ਆਖਿਆ, ਕਾਇਆ ਨਗਰ ਮੈਂ ਰਾਮ ਰਸ ਊਤਮ। ਕਿਉਂ ਪਾਈਐ, ਕਿਵੇਂ ਉਹਦੀ ਪ੍ਰਾਪਤੀ ਹੋਵੇ? ਉਪਦੇਸ਼ ਜਨ ਕਰੋ, ਆਖਿਆ ਉਪਦੇਸ਼ ਕਰੋ। ਹੁਣ ਜਵਾਬ ਦਿੱਤਾ ਮਹਾਰਾਜ ਨੇ, ਆਖਿਆ ਸਤਿਗੁਰ ਸੇਵ ਸਫਲ ਹਰ ਦਰਸ਼ਨ। ਸਤਿਗੁਰ ਦੀ ਸੇਵਾ ਕਰਿਆ ਕਰ, ਉਹਦੇ ਦਰਸ਼ਨ ਕਰਿਆ ਕਰ, ਉਹਦੀ ਸੰਗਤ ਕਰਿਆ ਕਰ। ਮਿਲੇ ਅੰਮ੍ਰਿਤ ਹਰ ਰਸ ਪੀਓ, ਜਦੋਂ ਮਿਲੇਗਾ ਫਿਰ ਉਹ ਹਰੀ ਦਾ ਰਸ ਤੂੰ ਅੰਦਰੋਂ ਹੀ ਪੀਵੇਂਗਾ। ਅਗਲਾ ਬਚਨ ਹੈ, ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦੇਖੋ। ਆਖਿਆ ਵਾਹਿਗੁਰੂ ਦੇ ਗੁਣਾਂ ਦਾ ਰਸ ਬੜਾ ਮਿੱਠਾ ਏ ਸਤ ਸੰਗੀ ਜਨੋਂ, ਚੱਖ ਕੇ ਵੇਖੋ, ਇਹਨੂੰ ਪੀ ਕੇ ਵੇਖੋ, ਹੋਵੇਗਾ ਕੀ? ਗੁਰਮਤ ਹਰ ਰਸ ਮੀਠਾ ਲਾਗਾ ਤਿੰਨ ਬਿਸਰੇ ਸਭ ਬੇਖਰਸੋ। ਗੁਰੂ ਦੀ ਮਤ ਲੈ ਕੇ ਜਿਹਨੇ ਇਸ ਰਸ ਦੀ ਪ੍ਰਾਪਤੀ ਕਰ ਲਈ, ਉਹਦੇ ਬਿਖ ਦੇ ਰਸ ਬਿਸਰ ਗਏ। ਬਿਖੇ ਬਨ ਫੀਕਾ ਤਿਆਗਰੀ ਸਖੀਏ। ਅਖੀਰਲੇ ਚਾਰ ਨੰਬਰ ਪਦੇ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕੀਤੀ, ਰਾਮ ਨਾਮ ਰਸ ਰਾਮ ਰਸਾਇਣ, ਰੱਬੀ ਨਾਮ ਦਾ ਰਸ ਜਿਹੜਾ ਹੈ। ਹਰ ਸੇਵੋ ਸੰਤ ਜਨੋ, ਗੁਰੂ ਦੀ ਸੰਗਤ ਵਿੱਚ ਪੈ ਕੇ ਸਤ ਸੰਗੀ ਜਨੋ, ਉਸ ਅਕਾਲ ਪੁਰਖ ਨੂੰ ਚੇਤੇ ਕਰੋ। ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ। ਗੁਰੂ ਦੀ ਮਤ ਲੈ ਕੇ ਜਦੋਂ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਹੋ, ਯਾਦ ਕਰਦੇ ਹੋ, ਉਹੋ ਹੀ ਚਾਰ ਪਦਾਰਥ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧਜਨਾ ਕੀ। ਹੁਣ ਇਹਦਾ ਅਰਥ ਇਹ ਹੈ ਜੀ ਕਿ ਜਿਹੜਾ ਸਾਧੂ ਦੀ ਸੇਵਾ ਵਿੱਚ ਲੱਗ ਗਿਆ ਉਹਨੂੰ ਚਾਰੇ ਪਦਾਰਥ ਹੀ ਮਿਲ ਗਏ, ਇਹਦੇ ਵਿੱਚ ਹੀ ਚਾਰ ਪਦਾਰਥ ਆ ਗਏ। ਜਿਵੇਂ ਕਾਮ ਧੇਨ ਦੀ ਜਾਂ ਹੋਰ ਇਗਜ਼ਾਮਪਲ ਸਤਿਗੁਰੂ ਬਾਣੀ ਵਿੱਚ ਦਿੰਦੇ ਨੇ ਨਾ, ਉੱਥੇ ਸਤਿਗੁਰੂ ਇਹ ਨਹੀਂ ਕਹਿੰਦੇ ਵੀ ਤੁਸੀਂ ਕਾਮ ਧੇਨ ਦੇ ਮਗਰ ਭੱਜਣਾ ਹੈ, ਪਾਰ ਜਾ ਤੇ ਹਰ ਕੋ ਨਾਮ, ਪਾਰਜਾਤ ਰੁੱਖ ਮੰਨਿਆ ਗਿਆ ਹੈ, ਇੱਕ ਵਰਿਕਸ਼ ਹੈ ਕਹਿੰਦੇ ਜਿਹੜਾ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ। ਆਸਾ ਕੀ ਵਾਰ ਵਿੱਚ ਰਾਗੀ ਸਿੰਘ ਸ਼ਰਵਣ ਕਰਾਉਂਦੇ ਨੇ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਵਨ ਮੈਂ, ਰੰਗ ਕੀ ਆ ਕ੍ਰਿਸ਼ਨ ਲੈ ਕੇ ਆਇਆ ਸੀ ਉਹਨੂੰ। ਤੋ ਸਤਿਗੁਰ ਨੇ ਆਖਿਆ ਮੇਰੇ ਲਈ ਰੱਬ ਦਾ ਨਾਮ ਹੀ ਚਾਰ ਪਦਾਰਥ ਹੈ, ਨਾਮ ਹੀ ਮੇਰੇ ਲਈ ਪਾਰ ਜਾਤ ਹੈ, ਕਾਮ ਧੇਨ ਵੀ ਹਰੀ ਦੇ ਗੁਣ ਗਾਉਣਾ ਹੀ ਹੈ। ਤੋ ਇੱਥੇ ਵੀ ਸਤਿਗੁਰ ਨੇ ਆਖਿਆ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ। ਜਦੋਂ ਤੁਸੀਂ ਗੁਰੂ ਦੀ ਮੱਤ ਲੈ ਕੇ ਹੇ ਨਾਨਕ ਹਰੀ ਰੱਬ ਨੂੰ ਚੇਤੇ ਕਰਦੇ ਹੋ ਤੇ ਚਾਰੇ ਪਦਾਰਥ ਦੇ ਵਿੱਚ ਹੀ ਨੇ। ਤੋ ਸਤਿਗੁਰੂ ਕਿਰਪਾ ਕਰੇ ਅਸੀਂ ਵੀ ਸੰਗਤ ਵਿੱਚ ਬੈਠ ਕੇ ਰੱਬੀ ਗੁਣਾਂ ਦੀ ਪ੍ਰੈਕਟਿਸ, ਗੁਰੂ ਦੀ ਬਾਣੀ ਨੂੰ ਜੀਏ, ਗੁਰੂ ਦੀ ਬਾਣੀ ਵੱਲੋਂ ਬਖਸ਼ੀ ਹੋਈ ਮੱਤ ਨੂੰ ਧਾਰਨ ਕਰੀਏ। ਤੋ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜਵਾਬ ਸੰਗਤਾਂ ਦੇ ਨਾਲ ਭਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਭਲਕੇ ਗੋਦੜਾ ਸਾਹਿਬ ਵਿਖੇ ਨਗਰ ਮੀਰਪੁਰ ਮਾੜੀ ਨਵਾਂ ਪਿੰਡ ਮਲੀਆਂ ਕਲਾਂ ਮਲੀਆਂ ਖੁਰਦੀਆਂ ਸੰਗਤਾਂ ਵੱਲੋਂ ਅਤੇ ਭਾਈ ਜਗੀਰ ਸਿੰਘ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਤਿੰਨੇ ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਅਤਿ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਜਥੇ ਸਮੇਤ। ਆਓ ਭਾਈ ਸਾਹਿਬ ਜੀ ਦੀ ਰਸਭਿੰਨੀ ਰਸਨਾ ਤੋਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਰਸ ਭਿੰਨੀ ਰਸਨਾ ਦੁਆਰਾ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਜਥੇ ਉੱਪਰ। ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਭਲਕੇ ਗੁਰਦੁਆਰਾ ਸਾਹਿਬ ਵਿਖੇ ਨਗਰ ਮੀਰਪੁਰ ਮਾੜੀ ਨਵਾਂ ਪਿੰਡ ਮੱਲੀਆਂ ਕਲਾਂ ਮੱਲੀਆਂ ਖੁਰਦ ਅਤੇ ਭਾਈ ਜਗੀਰ ਸਿੰਘ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ 3 ਦਿਨ ਦਰਸ਼ਨ ਕਰਨ ਦੇਣ ਦੀ ਕਿਰਪਾਲਤਾ ਕਰਨੀ ਜੀ, ਅਤੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਤੋ ਚੱਲ ਰਹੇ ਲੜੀਵਾਰ ਦੀਵਾਨਾਂ ਦੇ ਅੰਦਰ ਸਮਾਂ ਹੋ ਚੁੱਕਾ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ

ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ।

ਸੁਖ ਹੋਵੇ ਦਿਨ ਰਾਤੀ। ਵਾਹਿਗੁਰੂ ਜੀ ਗੌੜੀ ਪੂਰਬੀ ਘਰ ਬਾਰਵਾਂ।

జుగో జుగటలు ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਰਸ ਭਿੰਨੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਗੌੜੀ ਪੂਰਬੀ ਦੇ ਵਿੱਚ ਭਗਤ ਕਬੀਰ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 338 ਦੇ ਉੱਤੇ ਸੁਭਾਇਮਾਨ ਹੈ। ਇਸ ਸ਼ਬਦ ਦਾ ਜਿਹੜਾ ਸਮੁੱਚਾ ਭਾਵ ਹੈ ਜਿਹਨੂੰ ਆਪਾਂ ਤੱਤ ਕਹਿੰਦੇ ਹਾਂ ਵੀ ਸ਼ਬਦ ਵਿੱਚ ਕਬੀਰ ਸਾਹਿਬ ਨੇ ਕੀ ਬਿਆਨਿਆ ਹੈ, ਉਹ ਕਹਿੰਦੇ ਨੇ ਵੀ ਲੰਮੇ ਲੰਮੇ ਚੋਲੇ ਪਾਈ ਫਿਰਨੇ, ਜੰਗਲਾਂ ਜਾਂ ਬੀਆਬਾਨਾਂ ਦੇ ਵਿੱਚ ਡੇਰੇ ਲਾ ਲੈਣੇ, ਦੇਵਤਿਆਂ ਦੀ ਪੂਜਾ ਕਰਨੀ, ਕਿਸੇ ਤੀਰਥ ਉੱਤੇ ਜਾ ਕੇ ਸਰੀਰ ਦਾ ਤਿਆਗਣਾ, ਵਾਧੂ ਦੀ ਗਿਆਨ ਚਰਚਾ ਕਰਨੀ, ਸਮਾਧੀਆਂ ਲਾਉਣੀਆਂ, ਲੋਕਾਂ ਨੂੰ ਧਰਮ ਦੇ ਉਪਦੇਸ਼ ਕਰਨੇ, ਇਹਨੂੰ ਕਬੀਰ ਸਾਹਿਬ ਨੇ ਆਖਿਆ ਅਡੰਬਰ ਹੈ। ਹੁਣ ਇਹ ਬੜੀ ਮਤਲਬ ਵੱਡੀ ਗੱਲ ਹੈ ਜਿਹੜੀ ਕਬੀਰ ਸਾਹਿਬ ਨੇ ਸ਼ਬਦ ਵਿੱਚ ਕਹੀ ਹੈ। ਤੋ ਉਹਨਾਂ ਨੇ ਆਖਿਆ ਜੀਵਨ ਦਾ ਸਹੀ ਰਸਤਾ ਰੱਬ ਨੂੰ ਯਾਦ ਕਰਨਾ ਹੁੰਦਾ ਹੈ, ਬਾਕੀ ਤੇ ਸਭ ਫੋਕਟ ਕਰਮ ਨੇ। ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕਰ ਰਹੇ, ਉਹਨੂੰ ਯਾਦ ਨਹੀਂ ਕਰ ਰਹੇ, ਤੇ ਭਾਵੇਂ ਚੋਲੇ ਪਾਈ ਫਿਰੋ, ਭਾਵੇਂ ਜੰਗਲਾਂ ਵਿੱਚ ਜਾ ਕੇ ਡੇਰੇ ਲਾ ਲਓ, ਜਿੰਨੇ ਮਰਜ਼ੀ ਕਰਮ ਕਰ ਲਓ, ਇਹ ਸਭ ਕੋਈ ਅਰਥ ਨਹੀਂ ਰੱਖਦੇ। ਤੋ ਰਹਾਓ ਵਾਲੀ ਪੰਕਤੀ ਵਿੱਚ ਉਹਨਾਂ ਨੇ ਆਖਿਆ ਜੀ ਰੇ ਹੇ ਜੀਵ, ਜਾਹੇਗਾ ਮੈਂ ਜਾਨਾ, ਅਵਗਤ ਸਮਝ ਆਨਾ, ਜਤ ਜਤ ਦੇਖੂ ਬੌਰ ਨਾ ਪੇਖੂ, ਸੰਗ ਮਾਇਆ ਲਪਟਾਨਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਹੇ ਜੀਵ, ਤੂੰ ਔਗਣਾ ਵਿੱਚ ਮਾਇਆ ਵਿੱਚ ਆਪਣੇ ਆਪ ਨੂੰ ਲਪੇਟਿਆ ਹੋਇਆ ਹੈ, ਆਖਿਆ ਮੈਂ ਜਿੱਧਰ ਵੀ ਵੇਖਦਾ ਹਾਂ, ਮੈਂ ਇਸ ਗੱਲ ਨੂੰ ਸਮਝ ਲਿਆ ਹੈ ਵੀ ਇਹ ਔਗਣ, ਇਹ ਮਾਇਆ, ਇਹ ਬਦਲ ਜਾਂਦੀ ਹੈ, ਇੱਕ ਰੰਗ ਲੈਣ ਰਹਿਣ ਵਾਲੀ ਨਹੀਂ ਹੈ। ਤੂੰ ਕਰਨਾ ਕੀ ਹੈ ਵੀ ਤੂੰ ਉਸ ਪਰਮਾਤਮਾ ਨੂੰ ਖੋਜਣਾ ਹੈ, ਤੇ ਖੋਜਣਾ ਹੈ ਆਪਣੇ ਅੰਦਰ। ਜੇ ਤੂੰ ਇਹ ਕਰਮ ਨਹੀਂ ਕਰ ਰਿਹਾ ਤੇ ਬਾਕੀ ਸਭ ਕੁਝ ਜਿਹੜਾ ਹੈ ਉਹ ਅਜਾਈ ਹੈ, ਉਹਦਾ ਲਾਭ ਕੋਈ ਨਹੀਂ ਹੈ। ਵੈਸੇ ਤੇ ਸਤਿਗੁਰ ਦੀ ਬਾਣੀ ਨੇ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਇਸ ਗੱਲ ਨੂੰ ਸਪਸ਼ਟ ਕੀਤਾ ਹੈ
ਪਰ ਇਸ ਸ਼ਬਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਰੱਬੀ ਖੋਜ ਜਿਹੜੀ ਬੰਦੇ ਨੂੰ ਉਹਦੇ ਅੰਦਰੋਂ ਹੋਣੀ ਹੈ, ਜਿਹਨੂੰ ਅਸੀਂ ਮਹਾਰਾਜ ਦੀ ਬਾਣੀ ਵਿੱਚ ਇੱਦਾਂ ਵੀ ਪੜ੍ਹਦੇ ਹਾਂ ਵੀ ਬੰਦੇ ਖੋਜ ਦਿਲ ਹਰ ਰੋਜ਼। ਰੱਬੀ ਮਿਲਾਪ ਦੀ ਯਾਤਰਾ ਜਿਹੜੀ ਬੰਦੇ ਦੇ ਅੰਦਰ ਹੀ ਚੱਲਣੀ ਹੈ, ਬਾਹਰ ਨਹੀਂ ਚੱਲਣੀ, ਕਿਉਂਕਿ ਬਾਹਰ ਦੇ ਕਦਮਾਂ ਨਾਲ ਰੱਬੀ ਮਿਲਾਪ ਸੰਭਵ ਨਹੀਂ ਹੈ। ਜਿੱਦਾਂ ਜਿੱਦਾਂ ਬੰਦਾ ਆਪਣੀ ਦਿਸ਼ਾ ਨੂੰ ਮੋੜ ਕੇ ਆਪਣੇ ਹੀ ਅੰਦਰ ਵੱਲ ਲਾਉਂਦਾ ਹੈ, ਤੇ ਇਹੋ ਹੀ ਉਹ ਉੱਚਾ ਤੇ ਸੁੱਚਾ ਰਾਹ ਹੈ ਜਿਹੜਾ ਗੁਰਮਤ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਦ੍ਰਿੜ ਕਰਾਇਆ ਹੈ। ਤੋ ਮਹਾਰਾਜ ਕਹਿੰਦੇ ਨੇ, ਹੇ ਭਾਈ, ਉਸ ਅਵਿਗਤ ਨੂੰ, ਅਵਿਗਤ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਪਰਮਾਤਮਾ ਕਹਿੰਦੇ ਹਾਂ, ਅਕਾਲ ਪੁਰਖ ਵਾਹਿਗੁਰੂ, ਉਹਨੂੰ ਸਮਝ। ਹੇ ਇਆਨੇ ਬੰਦੇ, ਬੇਸਮਝ ਅਣਜਾਣ ਬੰਦੇ, ਉਹਨੂੰ ਸਮਝ। ਤੇ ਜਦੋਂ ਮੈਂ ਤੇਰੀ ਸਿਚੁਏਸ਼ਨ ਵੇਖ ਰਿਹਾ ਹਾਂ, ਭਾਵੇਂ ਉਹ ਕੋਈ ਧਾਰਮਿਕ ਬੰਦਾ ਹੈ, ਧਰਮ ਸਿਖਾਉਣ ਵਾਲਾ ਹੈ, ਭਾਵੇਂ ਕੋਈ ਰੱਬ ਨੂੰ ਲੱਭਦਾ ਹੋਇਆ ਬਾਹਰ ਜੰਗਲਾਂ ਦੇ ਵਿੱਚ ਭੱਜਾ ਫਿਰਦਾ, ਇਹ ਸਾਰੇ ਹੀ ਮਾਇਆ ਦੇ ਹੱਥ ਲਪਟੇ ਹੋਏ ਨੇ, ਸਾਰੇ ਹੀ ਮਾਇਆ ਦੇ ਵਿੱਚ ਲਪਟੇ ਹੋਏ ਨੇ। ਚਾਹੇ ਉਹ ਜੋਗੀ ਸੀ, ਚਾਹੇ ਸੰਨਿਆਸੀ ਸੀ, ਸਿੱਧ ਗੋਸ਼ਟ ਬਾਣੀ ਦੇ ਵਿੱਚ ਨਾ ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਦੋਂ ਸਿੱਧਾਂ ਦੇ ਨਾਲ ਚਰਚਾ ਹੋਈ, ਤੇ ਸਿੱਧ ਉਹ ਸਨ ਜਿਨ੍ਹਾਂ ਨੇ ਘਰ ਬਾਰ ਦਾ ਤਿਆਗ ਕੀਤਾ ਹੋਇਆ ਸੀ, ਤੇ ਗੁਰੂ ਨਾਨਕ ਉਹ ਸਨ ਜਿਨ੍ਹਾਂ ਨੇ ਗ੍ਰਸਥ ਨੂੰ ਧਾਰਨ ਕੀਤਾ, ਪਰ ਤਿਆਗ ਉਹਨਾਂ ਵੀ ਕੀਤਾ। ਦੋਵਾਂ ਦੇ ਤਿਆਗਣ ਤਿਆਗਣ ਵਿੱਚ ਫਰਕ ਹੁੰਦਾ ਹੈ। ਗੁਰਮਤ ਨੇ ਨਾ ਤੇ ਘਰ ਬਾਰ ਛੱਡਣ ਦੀ ਗੱਲ ਕੀਤੀ ਹੈ, ਨਾ ਐਸੇ ਤਿਆਗ ਨੂੰ ਕੋਈ ਮਾਨਤਾ ਦਿੱਤੀ ਹੈ ਵੀ ਬੰਦਾ ਤਿਆਗੀ ਬਣ ਕੇ ਦਰਬ ਦਰ ਹਰ ਦਰਵਾਜ਼ੇ ਉੱਤੇ ਭਟਕਦਾ ਫਿਰੇ। ਤੋ ਬੜੀਆਂ ਸਪਸ਼ਟ ਉਦਾਹਰਨਾਂ ਨੇ ਬਾਣੀ ਵਿੱਚ ਵੀ ਜੰਗਲ ਜੰਗਲ ਕਿਆ ਭਵੈਵਣ, ਕੰਡਾ ਮੋੜੇ ਵਸੀ ਰੱਬ ਹਿਆਲੀਐ, ਵੀ ਰੱਬ ਤੇ ਤੇਰੇ ਅੰਦਰ ਵੱਸਦਾ, ਇਸ ਕਰਕੇ ਉਹਨੂੰ ਲੱਭਣ ਦੇ ਲਈ ਕਿਉਂ ਐਵੇਂ ਜੰਗਲਾਂ ਦੇ ਵਿੱਚ ਵਣਾਂ ਦੇ ਵਿੱਚ ਕੰਡੇ ਮੋੜਦਾ ਫਿਰਦਾ। ਮਹਾਰਾਜ ਨੇ ਆਖਿਆ, ਗਰੇ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। ਗ੍ਰਹਿ ਨੂੰ ਛੱਡ ਦਿੱਤਾ, ਘਰ ਨੂੰ ਛੱਡ ਦਿੱਤਾ, ਕਿਸੇ ਜੰਗਲ ਦੇ ਕਿਸੇ ਖਾਸ ਹਿੱਸੇ ਵਿੱਚ ਜਾ ਕੇ ਆਪਣਾ ਟਿਕਾਣਾ ਕਰ ਲਿਆ। ਗ੍ਰਹਿ ਤਜ ਬਨ ਖੰਡ, ਬਨ ਕਹਿੰਦੇ ਨੇ ਜੰਗਲ ਨੂੰ, ਖੰਡ ਦਾ ਮਤਲਬ ਹੈ ਪਾਟ, ਜਿੱਥੇ ਜਾ ਕੇ ਵਸੇਬਾ ਕਰ ਲਿਆ। ਚੁਣ ਖਾਈਐ ਕੰਦਾ, ਚੁਣ ਕੇ ਖਾਣ ਲੱਗ ਪਿਆ ਕੰਧ ਮੂਲ। ਕੰਧ ਮੂਲ ਕਹਿੰਦੇ ਨੇ ਜਿਵੇਂ ਪੱਤੇ ਹੋ ਗਏ, ਜਿਹੜੀਆਂ ਚੀਜ਼ਾਂ ਧਰਤੀ ਦੇ ਵਿੱਚੋਂ ਜਿਹਨਾਂ ਦੀ ਉਤਪਤੀ ਹੁੰਦੀ ਹੈ, ਜਾਂ ਰੁੱਖਾਂ ਉੱਤੇ ਨੇ, ਉਹਨਾਂ ਲਈ ਆਪਾਂ ਸ਼ਬਦ ਰੁੱਖਾਂ ਲਈ ਕੰਧ ਵਰਤ ਦਿੰਦੇ ਨੇ। ਮੂਲ ਜਿਹੜਾ ਹੈ ਉਹ ਆ ਮੂਲੀਆਂ ਪੱਤੇ ਜਿਹੜੇ ਧਰਤੀ ਵਿੱਚੋਂ ਜੰਗਲਾਂ ਵਿੱਚ ਉੱਗਦੇ ਨੇ, ਧਰਤੀ ਦੇ ਉੱਤੇ ਉੱਗਦੇ ਨੇ। ਚੁਣ ਖਾਈਐ ਕੰਧਾ, ਅਜ ਹੂੰ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਜਿਹੜਾ ਮਨ ਪਾਪੀ ਬਣਿਆ ਹੋਇਆ ਸੀ, ਇਹਨੇ ਵਿਕਾਰ ਨਹੀਂ ਛੱਡੇ, ਵਿਕਾਰ ਭੋਗਦਾ ਹੈ। ਭਾਵੇਂ ਕਈ ਵਾਰ ਬੰਦੇ ਦੀ ਸਰੀਰਕ ਸਮਰੱਥਾ ਵਿਕਾਰ ਭੋਗਣ ਦੀ ਨਹੀਂ ਰਹਿੰਦੀ, ਅੱਖਾਂ ਨਾਲ ਭੋਗ ਲੈਂਦਾ ਹੈ, ਕਿਉਂਕਿ ਮਨ ਤੇ ਮਲੀਨ ਹੈ ਨਾ, ਮਨ ਦੇ ਵਿੱਚ ਤੇ ਪਾਪ ਹੈਗਾ ਹੀ ਹੈ ਨਾ। ਤੋ ਛੱਡਣਾ ਸੀ ਅੰਦਰ ਦੇ ਔਗਣਾਂ ਨੂੰ, ਛੱਡਣਾ ਸੀ ਅੰਦਰ ਦੇ ਪਾਪਾਂ ਨੂੰ, ਤੇ ਛੱਡ ਦਿੱਤਾ ਇਹਨੇ ਘਰ ਪਰਿਵਾਰ ਛੱਡ ਦਿੱਤਾ। ਤੋ ਆਖਿਆ ਇਹ ਹੱਲ ਨਹੀਂ ਹੈ, ਤੇ ਸਿੱਧ ਗੋਸ਼ਟ ਬਾਣੀ ਵਿੱਚ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਨੇ, ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ, ਉਦੂ ਬੋਲੇ ਗਿਆਨੇ। ਉਹ ਇਹ ਗੱਲ ਕਹਿੰਦਾ ਏ, ਜੋਗੀਆਂ ਦਾ ਸਿਰਮੌਰ ਜੋਗੀ, ਸਿੱਧਾਂ ਦਾ ਸਿਰਮੌਰ ਸਿੱਧ, ਵੀ ਅਸੀਂ ਹੱਟੀਆਂ ਤੋਂ, ਘਰ ਤੋਂ, ਪਰਿਵਾਰ ਤੋਂ ਨਿਰਾਲੇ ਹਾਂ, ਵੱਖਰੇ ਹਾਂ, ਵੀ ਅਸੀਂ ਤੇ ਕੰਧ ਮੂਲ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਹਾਂ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਆਖਿਆ ਵੀ ਹਾਟੀ ਬਾਟੀ ਨੀਂਦ ਨਾ ਆਵੇ, ਵੀ ਗੱਲ ਤੇ ਇਹ ਚਾਹੀਦੀ ਹੈ ਵੀ ਚਾਹੇ ਤੁਸੀਂ ਹੱਟੀ ਤੇ ਬੈਠੇ ਹੋ, ਚਾਹੇ ਪਰਿਵਾਰ ਵਿੱਚ ਹੈ, ਤੁਹਾਨੂੰ ਮਾਇਆ ਦੇ ਮੋਹ ਦੀ ਨੀਂਦ ਨਾ ਆਵੇ।
ਹੁਣ ਮਾਇਆ ਦੇ ਮੋਹ ਦੀ ਨੀਂਦ ਜਿਹੜੀ ਹੈ ਉਹ ਤਿਆਗੀ ਨੂੰ ਵੀ ਸਤਾ ਰਹੀ ਹੈ ਤੇ ਘਰ ਵਾਲੇ ਨੂੰ ਵੀ ਸਤਾ ਰਹੀ ਹੈ, ਦੋਵਾਂ ਦੀ ਸਿਚੁਏਸ਼ਨ ਵੱਖਰੀ ਨਹੀਂ। ਤੇ ਜਿਹਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਮਾਇਆ ਦੇ ਮੋਹ ਦੀ ਨੀਂਦ ਜਿਹਦੀ ਖੁੱਲ੍ਹ ਗਈ, ਜਿਹਨੂੰ ਜਾਗ ਆ ਗਈ, ਜਿਹੜਾ ਹੋਸ਼ ਵਿੱਚ ਆ ਗਿਆ, ਜਿਹੜਾ ਸਮਝ ਵਾਲਾ ਹੋ ਗਿਆ, ਵਿਵੇਕੀ ਹੋ ਗਿਆ, ਉਹਦੇ ਲਈ ਘਰ ਛੱਡਣਾ ਤੇ ਘਰ ਵਿੱਚ ਰਹਿਣਾ ਇੱਕੋ ਜਿਹਾ ਹੀ ਹੋ ਜਾਂਦਾ। ਦੁਨੀਆਂ ਵਿੱਚ ਨਾ, ਵੈਸੇ ਮੈਂ ਕੱਲ ਸ਼ਾਮ ਦੇ ਦੀਵਾਨਾਂ ਵਿੱਚ ਇੱਕ ਬੇਨਤੀ ਕੀਤੀ ਸੀ, ਦੋ ਤਰ੍ਹਾਂ ਦੇ ਲੋਕ ਨੇ ਤੇ ਮਹਾਰਾਜ ਦੀ ਬਾਣੀ ਦੇ ਅਕੋਰਡਿੰਗ ਦੋਵੇਂ ਗਲਤ ਨੇ। ਮੰਨ ਲਓ ਵੀ ਇੱਕ ਬੰਦੇ ਨੂੰ ਸੋਨਾ ਦਿੱਤਾ ਗਿਆ, ਉਹ ਕਹਿੰਦਾ ਜੀ ਮੈਂ ਤਿਆਗੀ ਹਾਂ, ਗਲਤ ਹੈ। ਇਹਦਾ ਅਰਥ ਇਹ ਹੈ ਵੀ ਜਦੋਂ ਉਹ ਤਿਆਗੀ ਕਹਿ ਰਿਹਾ, ਉਹਦੀ ਕੋਈ ਤੇ ਇੰਪੋਰਟੈਂਸ ਮੰਨ ਕੇ ਬੈਠਾ ਨਾ ਵੀ ਇਹ ਚੀਜ਼ ਬੜੀ, ਕਿਸੇ ਤਿਆਗੀ ਬੰਦਾ ਕਿਹੜੀ ਚੀਜ਼ ਦਾ ਮੰਨਦਾ। ਤੁਸੀਂ ਤਿਆਗੀ ਬਣ ਜਾਓ ਖੰਡ ਦੇ, ਜਾਣੀ ਕਿ ਤੁਸੀਂ ਮੰਨ ਲਿਆ ਵੀ ਇਹਦੇ ਨਾਲ ਕੀ ਹੁੰਦੀ ਹੈ, ਸ਼ੂਗਰ ਹੁੰਦੀ ਹੈ, ਕੋਈ ਨੁਕਸਾਨ ਹੈ ਇਹਦਾ, ਫਿਰ ਹੀ ਤਿਆਗੀ ਹੋਵੋਗੇ ਨਾ। ਇਹ ਪੁਆਇੰਟ ਨੂੰ ਸਮਝਣ ਦੀ ਲੋੜ ਹੈ। ਤਿਆਗੀ ਤੁਸੀਂ ਹਮੇਸ਼ਾ ਉਸ ਚੀਜ਼ ਦੇ ਹੋ, ਜੇ ਬੰਦਾ ਕਹੇ ਨਾ ਵੀ ਮੈਂ ਤਿਆਗੀ ਹਾਂ, ਮੇਰੀ ਨਿਗਾਹ ਵਿੱਚ ਇਹਦੀ ਕੋਈ ਵੈਲਿਊ ਨਹੀਂ, ਜਦੋਂ ਤੁਸੀਂ ਤਿਆਗੀ ਕਹਿ ਦਿੱਤਾ ਫਿਰ ਵੈਲਿਊ ਬਣ ਗਈ, ਉਹਦੀ ਵੈਲਿਊ ਤਾਂ ਬਣ ਗਈ, ਤੁਸੀਂ ਬਣਾ ਦਿੱਤੀ ਇਹ ਕਹਿ ਕੇ ਵੀ ਮੈਂ ਕੀ ਹਾਂ, ਤਿਆਗੀ ਹਾਂ। ਤੁਸੀਂ ਘਰ ਨੂੰ ਛੱਡਿਆ, ਤੁਸੀਂ ਵੈਲਿਊ ਬਣਾ ਦਿੱਤੀ ਉਹਦੀ, ਤੁਸੀਂ ਸਮਝਿਆ ਸੀ ਵੀ ਇਹ ਚੀਜ਼ ਮੇਰੀ ਇਬਾਦਤ ਦੇ ਰਾਹ ਵਿੱਚ ਕੋਈ ਰੁਕਾਵਟ ਬਣੇਗੀ, ਵੀ ਇਹਦੀ ਇੱਕ ਆਪਣੀ ਵੈਲਿਊ ਹੈ। ਹੁਣ ਪਹਿਲੇ ਉਹ ਨੇ ਜਿਹੜੇ ਤਿਆਗੀ ਬਣ ਗਏ, ਕੋਈ ਸੋਨੇ ਦਾ ਤਿਆਗੀ ਬਣ ਗਿਆ, ਕੋਈ ਘਰ ਦਾ ਤਿਆਗੀ ਬਣ ਗਿਆ, ਕੋਈ ਵਸਤਰਾਂ ਦਾ ਤਿਆਗੀ ਬਣ ਗਿਆ, ਤੇ ਦੂਜੇ ਪਾਸੇ ਇੱਕ ਉਹ ਹੈ ਜਿਹੜਾ ਤਿਆਗੀ ਤੇ ਨਹੀਂ ਬਣਿਆ, ਉਹ ਉਸ ਚੀਜ਼ ਨਾਲ ਇੰਨਾ ਚਿੰਬੜ ਗਿਆ ਉਹਨੇ ਉਹਦੀ ਵੈਲਿਊ ਬਣਾ ਦਿੱਤੀ। ਦੋਵੇਂ ਵੈਲਿਊ ਨੂੰ ਮੰਨ ਰਹੇ ਨੇ। ਜੇ ਤੁਸੀਂ ਇਸ ਚੀਜ਼ ਨੂੰ ਗੌਰ ਕਰੋ, ਛੱਡਣ ਵਾਲਾ ਵੀ ਉਸ ਚੀਜ਼ ਦੀ ਵੈਲਿਊ ਨੂੰ ਮੰਨ ਰਿਹਾ ਹੈ ਤੇ ਜਿਹਨੇ ਉਹਨੂੰ ਪਕੜਿਆ ਹੋਇਆ ਹੈ ਉਹ ਵੀ ਉਸ ਚੀਜ਼ ਦੀ ਵੈਲਿਊ ਨੂੰ ਮੰਨੀ ਬੈਠਾ ਹੈ ਨਾ। ਤੋ ਮਹਾਰਾਜ ਨੇ ਆਖਿਆ ਨਹੀਂ, ਇੱਥੇ ਤਿਆਗਣਾ ਵੀ ਇੱਕ ਢੋਂਗ ਹੈ ਤੇ ਪਕੜਨਾ ਵੀ ਜਿਹੜਾ ਹੈ ਕੋਈ ਵਾਜਬ ਨਹੀਂ ਹੈਗਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਨਾ ਤਿਆਗਣ ਦੀ ਗੱਲ ਕਰਦੇ ਨੇ ਤੇ ਨਾ ਪਕੜਨ ਦੀ ਗੱਲ ਕਰਦੇ ਨੇ। ਬਚਨ ਪੜ੍ਹ ਲਓ ਸਤਿਗੁਰੂ ਦੀ ਬਾਣੀ ਦੇ। ਮਹਾਰਾਜ ਕਹਿੰਦੇ ਨੇ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਇੱਕ ਕਹਿੰਦਾ ਹੈ ਵੀ ਮੈਂ ਗ੍ਰਸਤੀ ਹਾਂ, ਠੀਕ ਹੈ ਤੂੰ ਆਪਣੇ ਆਪ ਨੂੰ ਉੱਤਮ ਮੰਨਦਾ ਹੈ, ਗ੍ਰਸਤੀ ਵੀ ਆਪਣੇ ਆਪ ਨੂੰ ਉੱਤਮ ਮੰਨਦਾ, ਕਹਿੰਦਾ ਸਾਧੂ ਨਾਲੋਂ ਚੰਗਾ ਮੈਂ। ਕਬੀਰ ਕਹਿੰਦੇ ਪਰ ਇਹਦੇ ਵਿੱਚ ਇੱਕ ਗੱਲ ਹੈ ਵੀ ਧਰਮ ਹੋਣਾ ਚਾਹੀਦਾ ਜੀਵਨ ਵਿੱਚ, ਇਹ ਚੇਤਾ ਰੱਖੀ, ਜੋ ਕਰੇ ਕਰੈ ਤਾਂ ਧਰਮ ਕਰ, ਧਰਮ ਧਰਮ ਹੋਣਾ ਚਾਹੀਦਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਧਰਮ ਹੋਣਾ ਬੜਾ ਜ਼ਰੂਰੀ ਹੈ ਜੇ ਗ੍ਰਸਤੀ ਹੈ। ਜੋ ਗ੍ਰਹਿ ਕਰੈ ਤਾਂ ਧਰਮ ਕਰ, ਜੇ ਗ੍ਰਸਤ ਦਾ ਮਾਰਗ ਵੀ ਹੈ ਤੇ ਧਰਮ ਨੂੰ ਧਾਰਨ ਜ਼ਰੂਰ ਕਰੀ, ਧਰਮ ਤੋਂ ਬਿਨਾਂ ਗੱਲ ਨਹੀਂ ਬਣਨੀ। ਇਕੱਲਾ ਗ੍ਰਸਤੀ ਇਹ ਥੋੜਾ ਹੋ ਗਿਆ ਵੀ ਫੜ ਕੇ ਦੋ ਜਣੇ ਨੋਟ ਦਿੱਤੇ ਵੀ ਹਾਂ ਜੀ, ਉਹ ਵੀ ਕੋਈ ਵਾਜਬ ਗੱਲ ਨਹੀਂ ਹੈ। ਤੇ ਇਹ ਕਹਿੰਦਾ ਨਹੀਂ ਜੀ ਮੈਂ ਤੇ ਭਾਈ ਇਹ ਮਾਇਆ ਮੋਹ ਹੈ, ਮੈਂ ਤੇ ਨਹੀਂ ਕਰ ਸਕਦਾ ਇਹ ਕੰਮ। ਕਹਿੰਦੇ ਠੀਕ ਆ ਤੂੰ ਵਿਰਾਗ ਕਰ ਲਾ, ਤੂੰ ਵਿਰਾਗੀ ਬਣ ਜਾ, ਨਾਹੇ ਤਾਂ ਕਰ ਵੈਰਾਗ। ਵੈਰਾਗ ਮਤਲਬ ਜਿਹੜਾ ਗ੍ਰਸਤ ਨੂੰ ਛੱਡ ਕੇ। ਪਰ ਆਖਿਆ ਇਦੋਂ ਵੱਡੇ ਮਾੜੇ ਭਾਗ ਕੀ ਹੋਣਗੇ, ਵੈਰਾਗੀ ਬੰਧਨ ਪਰੈ ਤਾਂ ਕੋ ਵੱਡੋ ਅਭਾਗ। ਵੀ ਤੂੰ ਆਪਣੇ ਵੱਲੋਂ ਤੇ ਤਿਆਗ ਕੇ ਗਿਆ ਸੀ ਪਰ ਬੰਧਨਾਂ ਵਿੱਚ ਫਿਰ ਵੀ ਫਸਿਆ ਹੋਇਆ ਹੈ, ਕਿਤੇ ਨਾ ਕਿਤੇ
ਜਦੋਂ ਕਿਤੇ ਤੇਰੀ ਭਿਖਿਆ ਵਿੱਚ ਕੁਝ ਪੈਂਦਾ ਨਹੀਂ, ਤੇਰੇ ਪੱਤਰ ਵਿੱਚ ਕੁਝ ਪੈਂਦਾ ਨਹੀਂ, ਉਦੋਂ ਤੇਰੇ ਅੰਦਰ ਵੀ ਖਿਆਲ ਚੱਲਦਾ ਕਾਸ਼ ਕਿਤੇ ਵਿਆਹ ਹੀ ਹੁੰਦਾ, ਘਰ ਦੀ ਚਾਰ ਰੋਟੀਆਂ ਲਾਹ ਤੇ ਦਿੰਦੀ। ਤੋ ਦੋਵੇਂ ਜਿਹੜੀਆਂ ਸਿਚੁਏਸ਼ਨਸ ਨੇ, ਤਿਆਗੀ ਤੇ ਪਕੜ, ਇਹਨਾਂ ਦੋਵਾਂ ਤੋਂ ਹੀ ਉੱਪਰ ਉੱਠਣ ਦੀ ਲੋੜ ਹੈ। ਤੋ ਗੁਰਮਤ ਨੇ ਨਾ ਤੇ ਇਸ ਗੱਲ ਨੂੰ ਕੋਈ ਇੰਪੋਰਟੈਂਸ ਦਿੱਤੀ, ਬਲਕਿ ਮਹਾਰਾਜ ਨੇ ਆਖਿਆ ਕੰਚਨ ਮਾਟੀ ਮਨ ਹੈ। ਕੰਚਨ ਵੀ ਕੀ ਹੋ ਗਿਆ? ਮਿੱਟੀ ਹੋ ਗਿਆ। ਤੋ ਦੋਵਾਂ ਨੇ ਵੈਲਿਊ ਬਹੁਤ ਜ਼ਿਆਦਾ ਦੇ ਦਿੱਤੀ। ਤਿਆਗੀ ਨੇ ਵੀ ਉਸ ਚੀਜ਼ ਨੂੰ ਵੈਲਿਊ ਦੇ ਦਿੱਤੀ, ਤੇ ਜਿਹੜਾ ਤਿਆਗੀ ਨਹੀਂ ਸੀ ਉਹਨੇ ਵੀ ਉਸ ਚੀਜ਼ ਨੂੰ ਵੈਲਿਊ ਦੇ ਦਿੱਤੀ। ਇੱਕ ਛੱਡ ਕੇ ਹੰਕਾਰੀ ਹੋ ਗਿਆ, ਦੂਜਾ ਪਾ ਕੇ ਹੰਕਾਰੀ ਹੋ ਗਿਆ। ਇੱਕ ਘਰ ਛੱਡ ਕੇ ਹੰਕਾਰੀ ਬਣ ਗਿਆ ਤੇ ਦੂਜਾ ਘਰ ਨੂੰ ਪਾ ਕੇ ਹੰਕਾਰੀ ਬਣ ਗਿਆ। ਤੋ ਦੋਵਾਂ ਦਾ ਹੀ ਕੋਈ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਜਿਹੜੀ ਕੀਤੀ ਹੈ ਨਾ, ਆਖਿਆ ਵੀ ਉਸ ਅਵਗਤ ਨੂੰ ਜਾਣਨਾ ਸੀ, ਜਿਹੜਾ ਅੰਦਰ ਸੀ ਜਾਣਨਾ ਤੇ ਉਹਨੂੰ ਸੀ, ਪਰ ਇੱਕ ਨੇ ਪਾਲੇ ਖੁੱਲੇ ਖੁੱਲੇ ਚੋਲੇ। ਹੁਣ ਅੱਜ ਕੱਲ੍ਹ ਸਾਡੇ ਵੀ ਚੋਲਿਆਂ ਵਾਲੇ ਹੈਗੇ ਨੇ, ਕਿਤੇ ਗੁੱਸਾ ਹੀ ਨਾ ਕਰ ਜਾਣ। ਹੁਣ ਇਹ ਕਬੀਰ ਸਾਹਿਬ ਦਾ ਵਚਨ ਹੈ, ਮੇਰਾ ਆਪਣਾ ਤੇ ਕੋਈ ਹੈ ਨਹੀਂ। ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਜੇ ਚੋਲਿਆਂ ਵਾਲੇ ਨੇ ਤੇ ਪਜਾਮਿਆਂ ਵਾਲਿਆਂ ਨੂੰ ਕੋਈ ਛੋਟ ਦੇ ਰਿਹਾ ਜਾਂ ਕੋਈ ਪੈਂਟਾਂ ਵਾਲਿਆਂ ਨੂੰ ਛੋਟ ਹੋ ਗਈ। ਗੱਲ ਤੇ ਇਹ ਭੇਖਦੀ ਹੈ ਨਾ, ਗੱਲ ਤੇ ਵਿਖਾਵੇ ਦੀ ਹੈ, ਕਿਸੇ ਰੂਪ ਵਿੱਚ ਵੀ ਹੋਵੇ। ਸ਼ਬਦ ਵਰਤਿਆ ਕਬੀਰ ਸਾਹਿਬ ਨੇ, ਉਹਨਾਂ ਕਿਹਾ ਵਿਪਲ ਬਸਤਰ। ਵਿਪਲ ਬਸਤਰ ਕਿਹਨੂੰ ਕਹਿੰਦੇ ਨੇ? ਜਿਹਨੂੰ ਵਿਪੁਲ ਕਹਿੰਦੇ, ਲੰਮੇ ਤੇ ਖੁੱਲੇ ਕੱਪੜੇ ਪਾ ਲਏ। ਠੀਕ ਹੈ, ਕੱਪੜਾ ਹੀ ਹੈ। ਹੁਣ ਮੈਂ ਸਟੇਜ ਤੇ ਬੈਠਾ, ਚੌਂਕੜੀ ਮਾਰੀ ਹੈ, ਕੁੜਤਾ ਪਜਾਮਾ ਖੁੱਲਾ ਹੁੰਦਾ, ਬਹਿਣ ਵਿੱਚ ਈਜ਼ੀ ਹੁੰਦਾ ਥੋੜਾ ਜਿਹਾ, ਪਰ ਮੇਰੇ ਧਾਰਮਿਕ ਹੋਣ ਦੀ ਆਈਡੈਂਟੀ ਨਹੀਂ ਹੈਗਾ ਇਹ ਵੀ ਮੈਂ ਧਾਰਮਿਕ ਵੀ ਹਾਂ। ਇੱਦਾਂ ਹੀ ਕੋਈ ਨੀਲਾ ਚੋਲਾ ਪਾ ਲਵੇ, ਪਰ ਸਾਡੀ ਮੁਸ਼ਕਲ ਇਹ ਹੈ ਕਿਸੇ ਨੇ ਚੋਲਾ ਪਾਇਆ ਹੋਵੇ, ਅਸੀਂ ਹੱਥ ਜੋੜ ਜੋੜ ਕੇ ਮਗਰ ਤੁਰੇ ਜਾਂਦੇ ਹਾਂ, ਆਪਾਂ ਪਤਾ ਨਹੀਂ ਇਹਦੇ ਕੋਲ ਕੀ ਹੈ। ਚੋਲਾ ਹੀ ਹੈ, ਮੈਨੂੰ ਪਵਾ ਦਿਓ, ਮੈਂ ਵੀ ਅੰਦਰੋਂ ਤੇ ਉਹੀ ਹਾਂ, ਚੋਲੇ ਦੇ ਵਿੱਚ ਬੰਦਾ ਤੇ ਉਹੀ ਹੈ। ਸੁਭਾਅ ਤੇ ਨਹੀਂ ਨਾ ਬਦਲਿਆ, ਤੇ ਮੈਂ ਵੇਖਿਆ ਪੈਂਟ ਸ਼ਰਟ ਵੀ ਪਾਉਂਦੇ ਨੇ ਉਹ ਚੋਲਾ। ਚਲੋ ਸ਼ੌਂਕ ਨਾਲ ਕੋਈ ਚੀਜ਼ ਪਾ ਲਵੇ ਇਹ ਗੱਲ ਵੱਖਰੀ ਹੈ, ਪਰ ਸਾਡਾ ਕਿੱਦਾਂ ਦਾ ਸਾਡਾ ਮਾਇੰਡ ਸੈੱਟ ਹੈ ਵੀ ਸਾਡੀ ਮੈਂਟੈਲਿਟੀ ਨਾਲ ਹੀ ਚੇਂਜ ਹੋ ਜਾਂਦੀ। ਇੱਕ ਬੰਦਾ ਪੱਗ ਬੰਨ ਕੇ ਬੈਠਾ, ਉਹਨੇ ਟੀ ਸ਼ਰਟ ਪਾਈ ਹੈ, ਲੋਅਰ ਪਾਈ ਹੈ ਜਾਂ ਪੈਂਟ ਪਾਈ ਹੈ, ਉਹ ਬੰਦਾ ਗੋਲ ਦਮਾਲਾ ਬੰਨ ਕੇ ਤੇ ਚੋਲਾ ਪਾ ਕੇ ਆ ਜਾਵੇ, ਸਾਡਾ ਵੇਖਣ ਦਾ ਨਜ਼ਰੀਆ ਹੀ ਨਾਲ ਦੀ ਨਾਲ ਚੇਂਜ ਹੋ ਗਿਆ। ਪਰ ਕੀ ਖੁੱਲਾ ਚੋਲਾ ਤਨ ਉੱਤੇ ਜਾਂ ਕੁੜਤਾ ਪਜਾਮਾ, ਕੋਈ ਵੀ ਖੁੱਲਾ ਕੱਪੜਾ, ਇਸ ਚੀਜ਼ ਦੀ ਨਿਸ਼ਾਨੀ ਹੈ ਵੀ ਇਹ ਬੰਦਾ ਧਾਰਮਿਕ ਹੈ? ਧਰਮ ਤੇ ਲੱਖਣ ਨੇ ਨਾ, ਉਹ ਤੇ ਸੁਭਾਅ ਵਿੱਚੋਂ ਪ੍ਰਗਟ ਹੋਣਾ। ਹੁਣ ਪਹਿਲਾਂ ਵੀ ਇੱਦਾਂ ਚੱਲਦਾ ਸੀ, ਤੁਸੀਂ ਵੇਖਿਆ ਹੋਣਾ ਜਿਹੜੇ ਜੋਗੀ ਜਾਗੀ ਸੀ ਬੜੇ ਖੁੱਲੇ ਖੁੱਲੇ ਕੱਪੜੇ, ਕਿਉਂਕਿ ਉਦੋਂ ਇੱਕ ਤਰੀਕੇ ਨਾਲ ਜਿਹੜਾ ਸੀ ਉਹ ਰਿਵਾਜ਼ ਵੀ ਹੁੰਦਾ ਸੀ ਖੁੱਲੇ ਕੱਪੜਿਆਂ ਦਾ, ਹਰ ਇੱਕ ਦੇ ਕੰਮ ਮੁਤਾਬਕ ਹੈ। ਹੁਣ ਤੁਸੀਂ ਚੋਲਾ ਪਾ ਕੇ ਕਿਸੇ ਫੈਕਟਰੀ ਦੇ ਵਿੱਚ ਖੁੱਲਾ ਕੱਪੜਾ ਪਾ ਕੇ, ਚੋਲੇ ਦੀ ਸੈਂਸ ਵੀ ਖੁੱਲਾ ਕੱਪੜਾ ਪਾ ਕੇ ਕਿਸੇ ਫੈਕਟਰੀ ਵਿੱਚ ਕੰਮ ਕਰੋ ਤੇ ਡਰ ਰਹੇਗਾ ਵੀ ਕਿਤੇ ਕਿਸੇ ਕਾਰਖਾਨੇ ਦੀ ਮਸ਼ੀਨ ਦੇ ਵਿੱਚ ਨਾ ਆ ਜਾਵੇ, ਫਿਰ ਨੁਕਸਾਨ ਜ਼ਿਆਦਾ ਹੈ ਉਹਦਾ। ਤੇ ਖੁੱਲੇ ਕੱਪੜੇ ਤੋਂ ਮੈਨੂੰ ਇਹ ਗੱਲ ਚੇਤੇ ਆ ਗਈ, ਜੇ ਤੇ ਖੁੱਲੇ ਕੱਪੜੇ ਪਾਏ ਨੇ ਉਹਨੂੰ ਸੰਭਾਲ ਕਰਨੀ ਵੀ ਤੁਹਾਨੂੰ ਸਿੱਖਣੀ ਚਾਹੀਦੀ ਹੈ। ਪਹਿਲੀ ਗੱਲ ਹੈ ਵੀ ਉਹ ਇੱਕ ਡਿਸਿਪਲਿਨ ਵੀ ਜਿਹੜਾ ਹੈ ਉਹ ਤੁਹਾਨੂੰ ਧਾਰਨ ਕਰਨਾ ਚਾਹੀਦਾ। ਤੁਹਾਨੂੰ ਚੇਤਾ ਹੋਵੇਗਾ ਵੀ ਗੁਰੂ ਸਾਹਿਬ ਦੇ ਕੋਲੋਂ ਇੱਕ ਵਾਰ ਚੋਲੇ ਨਾਲ ਅੜ ਕੇ ਫੁੱਲ ਟੁੱਟ ਗਿਆ ਸੀ, ਤੇ ਉਹ ਦੋਵੇਂ ਤਰ੍ਹਾਂ ਦਾ ਸਿੰਬਲ ਸੀ ਵੀ ਤੁਸੀਂ ਜੇ ਖੁੱਲੇ ਕੱਪੜੇ ਪਾਏ ਨੇ, ਜੇ ਤੁਸੀਂ ਜ਼ਿੰਮੇਵਾਰੀਆਂ ਵੱਡੀਆਂ ਨੇ ਤੇ ਬੜਾ ਸੰਭਲ ਕੇ ਤੁਹਾਨੂੰ ਚੱਲਣਾ ਚਾਹੀਦਾ, ਬੜਾ ਸੰਭਲ ਕੇ। ਤੋ ਕੇਵਲ ਤਨ ਉੱਤੇ ਖੁੱਲੇ ਕੱਪੜੇ ਪਾ ਲਏ, ਵਿਪਲ ਬਸਤਰ ਪਾ ਲਏ, ਆਖਿਰ ਇਹ ਕੋਈ ਆਈਡੈਂਟੀ ਨਹੀਂ ਹੈ ਵੀ ਆਈਡੈਂਟੀ ਨਹੀਂ ਹੈ ਵੀ ਬੰਦਾ ਧਾਰਮਿਕ ਹੈ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵਿਪਲ ਬਸਤਰ ਕੇਤੇ ਹੈ ਪਹਿਰੇ, ਲੰਮੇ ਖੁੱਲੇ ਚੌੜੇ ਕਈ ਤਰ੍ਹਾਂ ਦੇ ਕੱਪੜੇ ਪਹਿਨਣ ਨਾਲ ਕੀ ਹੋ ਗਿਆ ਇਹਦੇ ਨਾਲ? ਕੋਈ ਚਿੱਟੇ ਨੇ, ਕੋਈ ਨੀਲੇ ਨੇ, ਕੋਈ ਕਾਲੇ ਨੇ, ਕੋਈ ਕਿੱਦਾਂ ਦੇ ਨੇ, ਕੋਈ ਕਿੱਦਾਂ ਦੇ ਨੇ, ਸਭ ਕਈ ਵੰਨ ਸੁਵੰਨੇ
ਕੋਈ ਲਾਲ ਨੇ, ਕਿੰਨੇ ਤਰ੍ਹਾਂ ਦੇ ਚੋਲੇ, ਵੰਨ ਸੋਨੇ, ਆਖੇ ਇਹਦੇ ਨਾਲ ਕੀ ਹੋ ਜਾਵੇਗਾ? ਬਿਪਲ ਬਸਤਰ ਕੀਤੇ ਹੈ ਪਹਿਰੇ, ਪਹਿਰੇ ਮਤਲਬ ਪਹਿਨੇ ਤਨ ਉੱਤੇ, ਕਿਆ ਬਨ ਮਦੇ ਵਾਸਾ, ਕੀ ਐਵੇਂ ਜੰਗਲ ਵਿੱਚ ਜਾ ਕੇ ਵਾਸਾ ਕਰ ਲਿਆ ਤੂੰ? ਸਾਡੇ ਵਿੱਚ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਕਈ, ਉਹਨਾਂ ਦੇ ਵਿੱਚ ਇਹ ਗੱਲਾਂ ਜੁੜੀਆਂ ਨੇ, ਬਾਬਾ ਜੀ ਜੰਗਲ ਵਿੱਚ ਜਾ ਕੇ ਭਗਤੀ ਕਰਦੇ ਹੁੰਦੇ ਸੀ, ਖਾਸ ਕਰਕੇ ਨਾਨਕ ਸਰੀਏ ਬੜਾ ਕਹਿੰਦੇ ਨੇ, ਕਿੰਨੇ ਕਿਹਾ ਸੀ ਜੰਗਲ ਵਿੱਚ ਜਾਓ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਾਂ ਨਹੀਂ ਕਿਹਾ, ਤੁਹਾਡੇ ਬਾਬੇ ਨੂੰ ਪਤਾ ਨਹੀਂ ਕੌਣ ਸਲਾਹ ਦੇ ਗਿਆ, ਕਿੰਨੇ ਕਿਹਾ? ਬਾਣੀ ਨੇ ਤੇ ਗੁਰੂ ਸਾਹਿਬ ਨੇ ਤੇ ਜੰਗਲਾਂ ਚੋਂ ਬੰਦੇ ਕੱਢ ਕੱਢ ਕੇ ਲਿਆਂਦੇ, ਤੁਸੀਂ ਕਹਿੰਦੇ ਸਾਡੇ ਬਾਬਾ ਜੀ ਕਿੱਥੇ ਭਗਤੀ ਕਰਦੇ ਸੀ? ਜੰਗਲ ਚ ਕਰਦੇ ਸੀ, ਕੀ ਹੋ ਗਿਆ? ਹਾਂ, ਲੋਕਾਂ ਚ ਕਰਦੇ ਤੇ ਗੱਲ ਸਮਝ ਲੱਗਦੀ ਵੀ ਕਿਸੇ ਲੋਕਾਂ ਨੂੰ ਮਤ ਦਿੱਤੀ ਹੈ, ਗਿਆਨ ਦਿੱਤਾ ਹੈ, ਸਮਝ ਦਿੱਤੀ ਹੈ, ਜੰਗਲ ਚ ਕਿਹੜੀ ਤਪੱਸਿਆ ਹੁੰਦੀ ਹੈ? ਜੰਗਲ ਚ ਕੀ ਹੈ? ਜੰਗਲ ਚ ਰੱਬ ਰਹਿੰਦਾ? ਫਿਰ ਟੋਆ ਪੁੱਟ ਕੇ ਕਰਦੇ ਸੀ, ਲਓ ਨਵੀਆਂ ਗੱਲਾਂ ਹੁਣ ਤੇ ਬੜੇ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਅਸੀਂ ਦਿਨੋ ਦਿਨ ਤੁਰੇ ਕਿਧਰ ਨੂੰ ਫਿਰਦੇ ਹਾਂ। ਕੋਈ ਕਹਿੰਦਾ ਜੀ ਹਜ਼ੂਰ ਸਾਹਿਬ ਯਾਤਰਾ ਕਰਨ ਚੱਲਿਆ ਜੀ, ਮੈਂ ਕਿਵੇਂ ਚੱਲਿਆ? ਨੰਗੇ ਪੈਰੀ ਚੱਲਿਆ ਜੀ ਤੁਰ ਕੇ, ਤੇ ਕਮਾਲ ਹੈ। ਗੁਰੂ ਸਾਹਿਬ ਵੀ ਘੋੜੇ ਤੇ ਗਏ ਨੇ, ਕਮ ਸੇ ਕਮ ਘੋੜਾ ਨੀ, ਤੂੰ ਟ੍ਰੇਨ ਤੇ ਚੜ੍ਹ ਜਾ ਜੇ ਜਾਣਾ ਹੈ ਤੇ, ਇੰਨਾ ਵਿਹਲਾ ਹੈ ਤੂੰ, ਕੋਈ ਜ਼ਿੰਮੇਵਾਰੀ ਨਹੀਂ ਕਰਦੀ, ਕੋਈ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ। ਕਿਹੜੀ ਸਿੱਖੀ ਹੈ, ਕਿਹੜੇ ਗੁਰੂ ਨੇ ਸਿਖਾਈ ਹੈ ਤੁਹਾਨੂੰ? ਗੁਰੂ ਸਾਹਿਬ ਘੋੜਿਆਂ ਦੀ ਵਰਤੋਂ ਕਰਦੇ ਨੇ, ਤੁਸੀਂ ਕਦੀ ਸੁਣਿਆ ਵੀ ਗੁਰੂ ਕਲਗੀਧਰ ਹਜ਼ੂਰ ਸਾਹਿਬ ਗਏ ਨੇ ਤੇ ਨੰਗੇ ਪੈਰੀ ਚੱਲ ਕੇ ਗਏ ਨੇ? ਉਹ ਤੇ ਘੋੜੇ ਤੇ ਚੜ੍ਹ ਕੇ ਗਏ ਸੀ, ਹਾਲਾਂਕਿ ਚਲੋ ਉਹਨਾਂ ਦੀ ਯਾਤਰਾ ਹੋਰ ਕਿਸਮ ਦੀ ਸੀ। ਪਰ ਬੰਦਾ ਫਲਾਨੀ ਜਗ੍ਹਾ ਤੇ ਚੱਲਿਆ ਜੀ, ਨੰਗੇ ਪੈਰੀ ਜਾਣ ਕੇ ਮੈਂ ਪ੍ਰਣ ਲਿਆ, ਫਿਰ ਇਹੋ ਜਿਹੇ ਪਤਾ ਕੀ ਕਰਦੇ ਨੇ, ਕਹਿੰਦੇ ਲਓ ਜੀ ਇੰਨੀਆਂ ਗੁਰਦੁਆਰਾ ਕਮੇਟੀਆਂ ਆਈਆਂ, ਸਾਡਾ ਕਿਸੇ ਨੇ ਸਨਮਾਨ ਨਹੀਂ ਕੀਤਾ, ਤੂੰ ਸਨਮਾਨ ਦਾ ਭੁੱਖਾ ਘਰੋਂ ਚੱਲਿਆ ਸੀ। ਹੁਣ ਤੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਗੱਲਾਂ ਸੌਖੀਆਂ ਹੋ ਗਈਆਂ ਵੀ ਟੱਬਰ ਲੈ ਕੇ ਨਿਕਲ ਜਾਓ ਨੰਗੇ ਪੈਰੀ ਹਜ਼ੂਰ ਸਾਹਿਬ ਵੱਲ ਨੂੰ ਤੁਰੇ ਫਿਰੋ। ਤੋ ਕੋਈ ਧਰਮ ਪ੍ਰਚਾਰ ਕਰਨ ਚੱਲੇ ਹੋ ਤੁਸੀਂ? ਕੋਈ ਲੋਕਾਂ ਨੂੰ ਮਤਬੋਧ ਦੇਣ ਚੱਲੇ ਹੋ? ਨਹੀਂ, ਉਹ ਵੀ ਨਹੀਂ ਹੈ ਭਾਈ। ਜਦੋਂ ਟ੍ਰੇਨ ਹੈਗੀ ਹੈ, ਜਦੋਂ ਬੱਸਾਂ ਹੈਗੀਆਂ ਨੇ, ਜਦੋਂ ਸਹੂਲਤਾਂ ਹੈਗੀਆਂ ਨੇ ਤੇ ਵਰਤ ਲਓ। ਗੁਰੂ ਸਾਹਿਬ ਨੇ ਨਹੀਂ ਵਰਤੀਆਂ? ਵਰਤੀਆਂ ਨੇ ਨਾ। ਹਾਂ, ਜਦੋਂ ਮੇਰਾ ਬਾਬਾ ਮਾਛੀਵਾੜੇ ਨੂੰ ਤੁਰਿਆ ਹੈ ਤੇ ਉਦੋਂ ਸਭ ਕੁਝ ਉਜਾੜ ਕੇ ਤੇ ਜ਼ਰੂਰ ਉਹ ਪੈਦਲ ਤੁਰਿਆ, ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਕਲਗੀਧਰ ਮਹਾਰਾਜ ਨਿਕਲੇ ਨੇ, ਉਹਨੇ ਆਖਿਆ ਤਾਰਿਆਂ ਦੀ ਸੇਧ ਨੂੰ, ਤਾਰਾ ਮਿਥਲਿਆ ਵੀ ਜਾਂ ਤੇ ਤੂੰ ਕਹਿ ਵੀ ਤੇਰੇ ਉੱਤੇ ਬਿਪਤਾ ਏਦਾਂ ਦੀ ਪਈ ਹੈ ਵੀ ਹੁਣ ਤੈਨੂੰ ਉੱਥੇ ਨੰਗੇ ਪੈਰੀ ਜਾਣਾ ਪੈਣਾ, ਤੁਰ ਕੇ ਜਾਣਾ ਪੈਣਾ, ਉਹ ਵੀ ਕੋਈ ਬਿਪਤਾ ਨਹੀਂ। ਤੇ ਜੇ ਬਿਪਤਾ ਪਵੇ ਤੇ ਫਿਰ ਸਾਡੇ ਵਰਗੇ ਜਿਹੜੇ ਨੇ ਫਿਰ ਉਹ ਭਾਵੇਂ ਲੋਕ ਵੀ ਜਾਣ। ਤੋ ਇਹ ਜਿਹੜੇ ਅਡੰਬਰ ਕਈ ਵਾਰ ਏਦਾਂ ਦੇ ਚੱਲਦੇ ਨੇ ਨਾ ਧਰਮ ਦੇ ਨਾਂ ਤੋਂ, ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਤੇ ਜਿਹੜੇ ਵੀਰ ਵੀ ਏਦਾਂ ਕਰਦੇ ਨੇ ਉਹਨਾਂ ਨੂੰ ਵੀ ਇਹ ਗੱਲ ਕਹਿਣ ਦੀ ਲੋੜ ਹੈ ਵੀ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ, ਇਹਨੂੰ ਤੁਸੀਂ ਇੰਨਾ ਉੱਤਮ ਨਾ ਮੰਨ ਕੇ ਚੱਲੋ ਕਿ ਕੋਈ ਬੰਦਾ ਨੰਗੇ ਪੈਰੀ ਇੱਥੋਂ ਚੁੱਲ ਕੇ ਸਰੀ ਤੋਂ ਵੈਨਕੂਵਰ ਜਾ ਰਿਹਾ, ਜਦੋਂ ਇੰਨੀਆਂ ਸਹੂਲਤਾਂ ਨੇ, ਟੈਕਸੀ ਹੈ, ਗੱਡੀ ਹੈ, ਕਾਰ ਹੈ, ਜਾਓ। ਹਾਂ, ਜੇ ਤੁਹਾਡੀ ਇੱਛਾ ਹੈ, ਕੋਈ ਪੈਸੇ ਨਹੀਂ ਹੈਗੇ, ਪਹਿਲਾਂ ਕਿਰਤ ਕਰਕੇ ਚਾਰ ਪੈਸੇ ਇਕੱਠੇ ਕਰ ਲਓ, ਫਿਰ ਚਲੇ ਜਾਇਓ, ਮਿਹਨਤ ਕਰ ਲਓ, ਦਿਹਾੜੀ ਲਾ ਲਓ, ਪੰਜ ਦਸ ਦਿਹਾੜੀਆਂ ਲਾ ਕੇ ਤੇ ਫਿਰ ਜਿਹੜਾ ਹੈ ਉਹ ਕਿਸੇ ਬੰਨੇ ਯਾਤਰਾ ਕਰ ਲਿਓ। ਤੋ ਜਿਨ੍ਹਾਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਇੰਨੇ ਵਰੇ ਲਾ ਕੇ ਕੱਢਿਆ, ਅਸੀਂ ਉਸ ਚੀਜ਼ ਨੂੰ ਬੜੀ ਮਤਲਬ ਮਹਾਨਤਾ ਦੇ ਰਹੇ ਹਾਂ, ਬੜੀ ਮਾਨਤਾ ਕਿ ਬੰਦਾ ਪੈਦਲ ਜਾ ਰਿਹਾ ਜੀ, ਬੰਦਾ ਸਾਈਕਲ ਤੇ ਜਾ ਰਿਹਾ, ਬੰਦਾ ਇੱਦਾਂ ਜਾ ਰਿਹਾ, ਉੱਦਾਂ ਜਾ ਰਿਹਾ, ਵੀ ਜਾ ਰਿਹਾ ਠੀਕ ਹੈ। ਤੈਨੂੰ ਕਿਹਨੇ ਕਿਹਾ ਵੀ ਧਾਰਮਿਕ ਯਾਤਰਾ ਜਿਹੜੀ ਇੱਦਾਂ ਹੁੰਦੀ ਹੈ? ਧਰਮ ਦੀ ਯਾਤਰਾ ਤੇ ਅੰਦਰ ਨੂੰ ਇੱਧਰ ਨੂੰ ਸ਼ੁਰੂ ਹੋਣੀ, ਇੱਧਰ ਦੀ ਯਾਤਰਾ ਹੈ, ਉੱਧਰ ਦੀ ਤੇ ਹੈ ਹੀ ਨਹੀਂ, ਉਹ ਤੇ ਪੰਡਤਾਂ ਵਾਲੀ ਯਾਤਰਾ ਹੈ ਜਿਹੜੀ ਤੂੰ ਕਰ ਰਿਹਾ, ਉਹ ਤੇ ਪੁਜਾਰੀ ਦੀ ਯਾਤਰਾ ਹੈ ਜਿਹੜੀ ਤੂੰ ਕਰ ਰਿਹਾ, ਗੁਰਮਤ ਦੀ ਨਹੀਂ ਹੈਗੀ, ਬੜਾ ਸਪਸ਼ਟ ਹੈ। ਪਰ ਚਲੋ ਕਸੂਰ ਨਹੀਂ, ਕਿਉਂਕਿ ਲਾ ਦਿੱਤਾ ਨਾ ਉਸ ਬੰਨੇ। ਕਿੰਨੇ ਸ਼ਬਦ ਵੇਖੋ, ਮੈਂ ਬਚਨ ਬਚਨ ਪੜ੍ਹਾਂ ਬਾਣੀ ਦਾ, ਗੁਰੂ ਅਰਜਨ ਸਾਹਿਬ ਦਾ ਹੈ,
ਜੇ ਮੈਂ ਨਾ ਭੁੱਲਦਾ ਹਾਂ। ਮਹਾਰਾਜ ਨੇ ਆਖਿਆ ਜਾਨੋ ਨਹੀਂ ਭਾਵੈ ਕਵਨ ਬਾਤਾਂ, ਆਖਿਆ ਮੇਰੇ ਪਰਮੇਸ਼ਰ ਦੀ ਮੈਂ ਨਹੀਂ ਜਾਣਦਾ ਵੀ ਕਿਹੜੀਆਂ ਗੱਲਾਂ ਕਰਕੇ ਮੈਂ ਤੈਨੂੰ ਭਾਵਾਂ, ਕਿਹੜਾ ਕੰਮ ਕਰਾਂ। ਜਦੋਂ ਮੈਂ ਦੁਨੀਆਂ ਵਿੱਚ ਵੇਖ ਰਿਹਾ ਤੇ ਇੱਥੇ ਤੇ ਲੋਕ ਬਥੇਰਾ ਕੁਝ ਕਰ ਰਹੇ ਨੇ, ਕੋਈ ਕਹਿੰਦਾ ਇੱਦਾਂ ਕਰ ਲਓ, ਕੋਈ ਕਹਿੰਦਾ ਇੱਦਾਂ ਕਰ ਲਓ,

ਐਵੇਂ ਅੱਖਾਂ ਬੰਦ ਕਰਕੇ ਸੋ ਕਾਲਡ ਮੈਡੀਟੇਸ਼ਨ। ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ। ਕੋਈ ਪੜ੍ਹ ਕੇ ਧਾਰਮਿਕ ਗ੍ਰੰਥ ਤੇ ਵੰਨ ਸਵੰਨੇ ਰੀਤੀ ਰਿਵਾਜ ਦੱਸੀ ਜਾ ਰਿਹਾ, ਕੀ ਕਰੀਏ? ਕਿੰਨੇ ਗਿਆਨੀ ਬਣੇ ਬੈਠੇ ਨੇ ਮੇਰੇ ਵਰਗੇ। ਐਵੇਂ ਹੀ ਗਿਆਨ ਵਾਧੂ ਦਾ ਝਾੜੀ ਜਾਂਦੇ ਨੇ, ਵਾਧੂ ਦਾ, ਜਿਹਦਾ ਕੋਈ ਸੈਂਸ ਨਹੀਂ ਬਣਦੀ, ਕੋਈ ਸੈਂਸ ਨਹੀਂ। ਗਿਆਨੀ ਗਿਆਨ ਕਮਾਵੇ, ਪ੍ਰਭ ਕੇ ਨਹੀਂ ਜਾਤਾ। ਰੱਬ ਨੂੰ ਤੇ ਕਿਸੇ ਵਿਰਲੇ ਨੇ ਜਾਣਿਆ ਸਮਝਿਆ। ਇਹ ਭਗੌਤੀ ਰਹਿਤ ਜੁਗਤਾ, ਜੋਗੀ ਕਹਿਤ ਮੁਗਤਾ, ਤਪਸੀ ਤਪੈ ਰਾਤਾ। ਇੱਕ ਤਪੱਸੀ ਬਣਿਆ ਹੈ, ਉਹ ਕਹਿੰਦਾ ਪੁੱਠੇ ਲੜਕ ਜਾਓ, ਅੱਗ ਅੱਗੇ ਬਹਿ ਜਾਓ, ਉਹਦਾ ਆਪਣਾ ਹੀ ਗਿਆਨ ਹੈ। ਮੋਨੀ ਮੋਨ ਧਾਰੀ, ਇੱਕ ਮੋਨੀ ਬਣਿਆ ਹੈ, ਉਹ ਕਹਿੰਦਾ ਮੋਨੀ ਬਣ ਕੇ ਚੁੱਪ ਕਰਕੇ ਬਹਿ ਜਾਓ, ਮੋਨੀ ਬਾਬਾ ਜੀ ਨੇ। ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ। ਹੁਣ ਕਿੰਨੇ ਤਰ੍ਹਾਂ ਦੇ ਨੇ, ਕੋਈ ਸੰਨਿਆਸੀ ਹੈ ਤੇ ਕੋਈ ਬ੍ਰਹਮਚਰਜ ਰੱਖੀ ਬੈਠਾ। ਕੋਈ ਕਹਿੰਦਾ ਜੀ ਸੰਨਿਆਸ ਲੈ ਲਿਆ। ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ, ਕੋਈ ਉਦਾਸੀ ਬਣਿਆ ਬੈਠਾ। ਮਹਾਰਾਜ ਨੇ ਸਪਸ਼ਟ ਕੀਤਾ, ਆਖਿਆ ਨਿਰਾਹਾਰ ਵਰਤੀ ਅਪਰਸਾ, ਇੱਕ ਲੂਕ ਨਾ ਦੇਵੈ ਦਰਸ਼ਾ, ਇੱਕ ਮਨ ਹੀ ਗਿਆਤਾ। ਤੇ ਸਾਰੇ ਹੀ ਆਪਣੇ ਆਪ ਨੂੰ ਵੱਧ ਤੋਂ ਵੱਧ ਹੀ ਕਹਾਉਂਦੇ ਨੇ, ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਸਾਰੇ ਕਹਿੰਦੇ ਨੇ ਅਸੀਂ ਤੇ ਪਾ ਲਿਆ ਜੀ, ਅਸੀਂ ਤੇ ਖੁਸ਼ੀਆਂ ਲੈ ਲਈਆਂ ਰੱਬ ਦੀਆਂ, ਏਦਾਂ ਕਰ ਕਰਕੇ। ਹੁਣ ਤੇ ਏਦਾਂ ਮਾਈਕ ਅੱਗੇ ਕਰ ਕਰਕੇ ਨਾ ਲੋਕ ਪੁੱਛ, ਤੁਹਾਨੂੰ ਬਾਬਾ ਦੀਪ ਸਿੰਘ ਦੀ ਖੁਸ਼ੀ ਮਿਲੀ ਕਿ ਨਹੀਂ ਮਿਲੀ? ਉਹ ਕਹਿੰਦੇ ਜੀ ਬੜੀਆਂ ਮਿਲੀਆਂ ਜੀ ਖੁਸ਼ੀਆਂ, ਜਦੋਂ ਦਾ ਚਪਹਿਰਾ ਸ਼ੁਰੂ ਕੀਤਾ ਬੜੀਆਂ ਖੁਸ਼ੀਆਂ ਮਿਲੀਆਂ। ਕਿਆ ਧੰਦਾ ਚੱਲ ਰਿਹਾ? ਦੂਜੇ ਦੇ ਮੂੰਹ ਅੱਗੇ ਮਾਈਕ ਤੁੰਨ ਕੇ ਫਿਰ ਤੁਹਾਨੂੰ ਕਿੱਦਾਂ ਲੱਗਾ ਜੀ ਚਪਹਿਰੇ ਵਿੱਚ ਆ ਕੇ? ਉਹ ਕਹਿੰਦਾ ਜੀ ਬੜੀ ਕਿਰਪਾ ਹੋਈ, ਬੜੀ। ਕੋਈ ਕਹਿੰਦਾ ਇਹ ਘੱਟ? ਹਾਂ ਇੱਦਾਂ ਪੁੱਛੋ, ਕ੍ਰੋਧ ਛੁੱਟਿਆ ਕਿ ਨਹੀਂ ਛੁੱਟਿਆ, ਲੋਭ ਛੁੱਟਿਆ ਕਿ ਨਹੀਂ ਛੁੱਟਿਆ, ਪਰਾਇਆ ਹੱਕ ਖਾਣਾ ਛੱਡਿਆ ਕਿ ਨਹੀਂ ਛੱਡਿਆ? ਲਓ ਪੁੱਛੋ, ਸਹਿਜ ਪਾਠ ਕੀਤਾ ਕਿ ਨਹੀਂ ਕੀਤਾ? ਪੁੱਛੋ, ਤੁਹਾਨੂੰ ਕਿੱਦਾਂ ਲੱਗਾ ਜੀ? ਬੜਾ ਕੁਝ ਸਾਰੇ ਕਹਿੰਦੇ, ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਕੋਈ ਕਹਿੰਦਾ ਨਹੀਂ ਅਸੀਂ ਘੱਟ ਹਾਂ, ਸਾਰੇ ਕਹਿੰਦੇ ਨੇ। ਹੁਣ ਬਾਬੇ ਵੀ ਇੱਦਾਂ ਹੀ ਚੱਲਦੇ ਨੇ, ਤਾਂ ਕੋਈ ਕਿਤੇ ਬੈਠਾ ਉਹ ਕਹਿੰਦਾ ਸਾਡੇ ਦਰਬਾਰ ਵਿੱਚ ਆਣ ਕੇ ਤੁਹਾਨੂੰ ਕਿੱਦਾਂ ਲੱਗਾ, ਕੀ ਕਵੇਗਾ ਬੰਦਾ? ਹੁਣ ਮੈਂ ਮੰਨ ਲਓ ਮਾਈਕ ਲੈ ਕੇ ਮੈਂ ਤੁਹਾਨੂੰ ਪੁੱਛ ਲਵਾਂ ਜੀ ਤੁਹਾਨੂੰ ਕਿੱਦਾਂ ਲੱਗਾ, ਤੁਸੀਂ ਕਹੋਗੇ ਵੀ ਠੀਕ ਆ? ਜਿਵੇਂ ਡਾਕਟਰ ਕਹਿੰਦੇ ਨੇ ਸਾਡੀ ਦਵਾਈ ਖਾ ਕੇ ਤੁਹਾਨੂੰ ਕਿੱਦਾਂ ਲੱਗਾ, ਮਸ਼ਹੂਰੀਆਂ, ਸਾਡੀ ਦਵਾਈ ਖਾ ਕੇ ਕਿੱਦਾਂ ਲੱਗਾ ਜੀ? ਪਿਆ ਗੋਡਿਆਂ ਨੂੰ ਫਰਕ, ਲੈ ਬੀਬੀ ਤੁਰ ਕੇ ਵਿਖਾ ਕਰਾਉਣ। ਤੋ ਸਾਰੀ ਖੇਡ ਧਾਰਮਿਕ ਦੁਨੀਆਂ ਵਿੱਚ ਵੀ ਐਸੀ ਚੱਲ ਰਹੀ ਹੈ, ਸਾਡੀ ਚਾਹ ਪੱਤੀ ਪੀ ਕੇ ਤੁਹਾਨੂੰ ਕਿੱਦਾਂ ਦਾ ਲੱਗਾ, ਸਾਡੀ ਖੰਡ ਖਾ ਕੇ ਕਿੱਦਾਂ ਦਾ ਲੱਗਾ, ਸਾਡਾ ਦੁੱਧ ਪੀ ਕੇ ਤੁਹਾਨੂੰ ਕਿੱਦਾਂ ਦਾ ਲੱਗਾ, ਇਹ ਕਹਿੰਦੇ ਨੇ ਸਾਡੇ ਚਪਹਿਰੇ ਵਿੱਚ ਆਣ ਕੇ ਤੁਹਾਨੂੰ ਕਿੱਦਾਂ ਦਾ ਲੱਗਾ। ਤੋ ਇਹ ਕੋਈ ਸਮਝ ਨਹੀਂ ਹੈ, ਇਹ ਕੋਈ ਗੁਰਮਤ ਦਾ ਮਾਰਗ ਨਹੀਂ ਹੈ। ਸਭ ਦੰਬੀ ਇਕੱਠੇ ਹੋਏ ਨੇ, ਸਭ ਦੰਬੀ। ਹੁਣ ਉਹਨਾਂ ਨੂੰ ਤੇ ਪਤਾ ਨਹੀਂ ਕਿੱਦਾਂ ਲੱਗਾ ਕਿ ਨਹੀਂ ਲੱਗਾ, ਪਰ ਪਖੰਡ ਨਾਲ ਤੈਨੂੰ ਜ਼ਰੂਰ ਚੰਗਾ ਲੱਗਦਾ ਜਦੋਂ ਇੱਦਾਂ ਵੇ ਨਾ। ਉਹ ਹੈ ਤੇ ਚਲੋ ਗੱਲ ਫਨੀ ਜੀ ਹੈ ਵੀ ਨਿੱਕੇ ਹੁੰਦੇ ਨਾ ਬੱਚੇ ਕਈ ਵਾਰ ਮਾਸਟਰਾਂ ਤੋਂ ਅੱਕੇ ਹੋਣੇ, ਮਾਸਟਰਾਂ ਨੇ ਦੁਖੀ ਕੀਤਾ ਹੋਣਾ ਜਵਾਕਾਂ ਨੂੰ, ਤੇ ਜਦੋਂ ਕਿਤੇ ਪਤਾ ਲੱਗ ਜਾਣਾ ਵੀ ਮਾਸਟਰ ਚੜ੍ਹਾਈ ਕਰ ਗਿਆ ਤੇ ਬੱਚਿਆਂ ਨੇ ਖੁਸ਼ੀ ਮਨਾਉਣੀ, ਲਓ ਛੁੱਟੀ ਹੋ ਗਈ ਜੀ ਅੱਜ, ਇੱਦਾਂ ਹੀ ਹੈ ਨਾ, ਇੱਦਾਂ ਖੁਸ਼ੀ ਮਨਾਉਣੀ। ਫਿਰ ਇੱਦਾਂ ਵੇਖਣਾ ਵੀ ਆਹ ਵੀ ਹੁਣ ਜਾਣ ਹੀ ਵਾਲਾ, ਬੱਚੇ ਇਨੋਸੈਂਟ ਹੁੰਦੇ ਨੇ, ਉਹ ਕੋਈ ਕਸੂਰ ਨਹੀਂ, ਇੱਦਾਂ ਕਿਸੇ ਦੇ ਕਿਹਾ ਹੁੰਦਾ ਵੀ ਨਹੀਂ ਜੇ ਕੁਝ ਵੀ। ਹੁਣ ਆਇਆ ਮਾਸਟਰ ਦੀ ਜਾਣ, ਇਹ ਪਤਾ ਨਹੀਂ ਕਦੋਂ ਜਾਵੇਗਾ, ਜੇ ਕਿਤੇ ਨਾ ਆਇਆ, ਜੇ ਕਿਤੇ ਫਿਰ ਪਤਾ ਲੱਗਾ ਸਾਹ ਸੁੱਤੇ ਗਏ, ਮਤਲਬ ਇੱਦਾਂ ਵੇਹਦੇ ਨੇ। ਹੁਣ ਪਤਾ ਨਹੀਂ ਵੀ ਦੂਜੇ ਨੂੰ ਕੋਈ ਫਰਕ ਪਿਆ ਕਿ ਨਹੀਂ ਪਿਆ, ਇਹ ਵੀ ਇੱਦਾਂ ਹੀ ਕਸਟਮਰ ਗਿਣਦੇ ਨੇ, ਅੱਛਾ ਇੰਨੇ ਆ ਗਏ ਜੇ, 10 ਆ ਗਏ, 50 ਆ ਗਏ, 100 ਆ ਗਏ, ਇੰਨੇ ਪੈ ਗਏ ਜੇ। ਤਾਂ ਇਹੋ ਜਿਹੇ ਪਖੰਡ ਕਰਨ ਵਾਲਿਆਂ ਨੂੰ ਜ਼ਰੂਰ ਫਾਇਦਾ ਹੁੰਦਾ, ਇਹਨਾਂ ਨੂੰ

ਖੁਸ਼ੀਆਂ ਜ਼ਰੂਰ ਚੜ੍ਹਦੀਆਂ ਨੇ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਵਿਪਲ ਬਸਤਰ ਕੀਤੇ ਹੈ ਪੈਰੇ, ਕਿਆ ਬਨ ਮਦੇ ਬਾਸਾ, ਕਹਾ ਭਿਆ ਨਰ ਦੇਵੈ ਧੋਖਾ, ਕਿਆ ਜਲ ਬੋਰਿਓ ਗਿਆਤਾ। ਬਾਬਾ ਜੀ ਕਹਿਣ ਲੱਗੇ ਵੀ ਤੂੰ ਜੇ ਲੰਮੇ ਲੰਮੇ ਚੋਲੇ ਪਾ ਲਏ ਨੇ, ਜੰਗਲਾਂ ਵਿੱਚ ਜਾ ਕੇ ਵਸਿਆ ਭਾਈ, ਧੂਪ ਦੀਪ ਆਦਿਕ ਤਕਾ ਕੇ ਦੇਵਤਿਆਂ ਦੀ ਪੂਜਾ ਕਰਦੀ ਤੇ ਕੀ ਹੋ ਗਿਆ, ਕੀ ਫਰਕ ਪਿਆ ਇਹਦੇ ਨਾਲ? ਤੋ ਜਲ ਵਿੱਚ ਸਰੀਰ ਡੋਬਿਆ ਵੀ ਕੀ ਹੋ ਗਿਆ? ਕਿਆ ਜਲ ਬੋਰਿਓ ਗਿਆਤਾ, ਕਿਹੜਾ ਗਿਆਨ ਹੋ ਗਿਆ ਤੈਨੂੰ, ਕਿਹੜੀ ਸਮਝ ਲੱਗ ਗਈ ਤੈਨੂੰ? ਅਖੀਰਲਾ ਬਚਨ ਹੈ, ਆਖਿਆ ਗਿਆਨੀ ਧਿਆਨੀ ਬਹੁ ਉਪਦੇਸ਼ੀ। ਬੜੇ ਇੱਥੇ ਗਿਆਨੀ, ਬੜੇ ਧਿਆਨੀ, ਬੜੇ ਤਰ੍ਹਾਂ ਦੇ ਉਪਦੇਸ਼, ਬੜੇ ਤਰ੍ਹਾਂ ਦੇ ਉਪਦੇਸ਼। ਇਹ ਜੱਗ ਸਗਲੋ ਧੰਦਾ, ਜਗਤ ਵਿੱਚ ਵੱਡੇ ਵੱਡੇ ਗਿਆਨੀਆਂ ਧਿਆਨੀਆਂ ਨੇ ਸਾਰਾ ਕੀ ਚਲਾਇਆ ਹੋਇਆ, ਇੱਕ ਮਾਇਆ ਦਾ ਧੰਦਾ ਚਲਾਇਆ ਹੋਇਆ। ਗਿਆਨੀ ਧਿਆਨੀ ਬਹੁ ਉਪਦੇਸ਼ੀ, ਬੜੇ ਤਰੀਕਿਆਂ ਨਾਲ ਉਪਦੇਸ਼, ਏਦਾਂ ਕਰੋ, ਏਦਾਂ ਕਰੋ, ਏਦਾਂ ਕਰੋ, ਆਓ ਤੁਹਾਨੂੰ ਅਸੀਂ ਦੱਸਦੇ। ਇਹ ਜੱਗ ਸਗਲੋ ਧੰਦਾ, ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹ ਆ ਜੱਗ ਮਾਇਆ ਅੰਧਾ। ਆਖਿਆ ਰੱਬ ਦੇ ਨਾਮ ਤੋਂ ਬਿਨਾਂ ਇਹ ਸੰਸਾਰ ਮਾਇਆ ਦੇ ਔਗਣਾਂ ਵਿੱਚ ਅੰਨਾ ਹੋਇਆ ਫਿਰਦਾ। ਤੋ ਗੁਰੂ ਕਿਰਪਾ ਕਰੇ ਜੀ, ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਜਥਾ ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਗੁਰੂ ਘਰ ਵਿੱਚ ਸੇਵਾ ਨਿਭਾ ਰਿਹਾ ਸੀ। ਅੱਗੇ ਇਹਨਾਂ ਨੇ ਹੁਣ ਡਿਕਸੀ ਜਾਣਾ ਹੈ, ਗੁਰਦੁਆਰਾ ਸਾਹਿਬ ਡਿਕਸੀ ਓਂਟਾਰੀਓ ਖਾਲਸਾ ਦਰਬਾਰ, ਤੋ ਉੱਥੇ ਜਥੇ ਦੀ ਮਹੀਨਾ ਕੁ ਸੇਵਾ ਹੈ, ਫਿਰ ਵਾਪਸ ਇੰਡੀਆ ਨੂੰ ਪਰਤ ਜਾਣਾ ਹੈ। ਤੋ ਸ਼੍ਰੀ ਦਰਬਾਰ ਸਾਹਿਬ ਤੋਂ ਜਥੇ ਨੇ ਸਾਡੇ ਪਾਸ ਹਾਜ਼ਰੀ ਭਰੀ ਹੈ, ਤੋ ਜਥੇ ਦਾ ਧੰਨਵਾਦ ਵੀ ਹੈ। ਅਤੇ ਦੂਜੀ ਬੇਨਤੀ ਇਹ ਹੈ ਵੀ ਹੁਣ ਇਹਨਾਂ ਦਾ ਅਖੀਰਲਾ ਦੀਵਾਨ ਹੈ, ਸ਼ਾਮਾਂ ਦੀ ਮੇਰੇ ਖਿਆਲ ਇਹਨਾਂ ਦੀ ਵਾਪਸੀ ਹੈ ਉੱਧਰ ਡਿਕਸੀ ਵੱਲ ਨੂੰ। ਤੋ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ ਜੀ, ਇੰਨੀਆਂ ਕੀਰਤਨ ਦੀਆਂ ਸਵਾਵਾਂ ਪ੍ਰਵਾਨ ਕਰਨੀਆਂ ਜੀ। ਇੱਥੇ ਦਾਸਿਆਂ ਦਾ ਅੱਜ ਲਾਸਟ ਦੀਵਾਨ ਸੀਗਾ, ਹੁਣ ਅਗਲੇ ਦੀਵਾਨ ਟੋਰਾਂਟੋ ਵਿੱਚ ਹਨ। ਸੋ ਆਪ ਸੰਗਤ ਦੀ ਕੀਰਤਨ ਦੁਆਰਾ ਸੇਵਾ ਕਰਦਿਆਂ, ਸੰਗਤ ਦੇ ਵਿੱਚ ਵਿਚਰਦਿਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਗੁਰੂ ਕੀ ਸੰਗਤ ਵੱਡੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਹਨ। ਆਪ ਸੰਗਤ ਕਿਰਪਾ ਕਰਿਓ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਜਾਣੇ ਅਣਜਾਣੇ ਵਿੱਚ ਹੋਈਆਂ ਵਿਚਰਦੀਆਂ ਭੁੱਲਾਂ ਦੀ ਮਾਫ਼ੀ ਦੇ ਦਿਓ। ਅਰਦਾਸ ਕਰਿਓ ਕਿ ਇਸੇ ਤਰ੍ਹਾਂ ਆਪ ਜੀ ਦੀ ਕੀਰਤਨ ਦੁਆਰਾ ਸੇਵਾ ਕਰਦੇ ਰਹੀਏ। ਇੱਥੋਂ ਦੇ ਸਮੁੱਚੇ ਪ੍ਰਬੰਧਕ ਸਾਹਿਬਾਨ, ਸਾਰੇ ਹੀ ਇੱਥੋਂ ਦੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ, ਗਿਆਨੀ ਗੁਰਸ਼ਰਨ ਸਿੰਘ ਜੀ, ਗਿਆਨੀ ਜਗਦੀਸ਼ ਸਿੰਘ ਜੀ, ਸਾਰੇ ਹੀ ਸਤਿਕਾਰਯੋਗ ਸਿੰਘ ਜਿਨ੍ਹਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੈ। ਗੁਰੂ ਘਰ ਦਾ ਢਾਡੀ ਜਥਾ ਭਾਈ ਸਾਹਿਬ ਹੋਣੀ, ਉਹਨਾਂ ਦਾ ਧੰਨਵਾਦ, ਸਾਰੇ ਹੀ ਜਥਿਆਂ ਦਾ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ, ਫਿਰ ਕਿਤੇ ਸਮਾਂ ਬਣਿਆ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਾਂਗੇ ਜੀ। ਇੱਥੇ ਕੀਰਤਨ ਦੀ ਸਮਾਪਤੀ ਹੈ ਜੀ। ਪਿਆਰ ਸਾਹਿਬ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।

ਸ਼ਹੀਦਾਂ ਦਾ ਜਲ ਮਿਟੋਲਦਾ ਯੁੱਗ ਪਲਟਾਉਂਦਾ ਖੂਨ ਸ਼ਹੀਦਾਂ ਦਾ।

0: ਕਤਰਾ ਅੰਗਿਆਰਾ ਬਣਦਾ ਏ
1: ਸੱਚ ਪਤਾ ਨੂੰ ਨਾ ਭੁਲਾਉਂਦਾ ਖੂਨ ਸ਼ਹੀਦਾਂ ਦਾ ਜਦ ਵੀ ਢੁੱਲਦਾ ਯੁੱਗ ਪਲਟਾਉਂਦਾ ਖੂਨ ਸ਼ਹੀਦਾਂ ਦਾ ਜਦ ਵੀ ਢੁੱਲਦਾ

0: ਜੁਗ ਪਲਟਾਉਂਦਾ ਖੂਨ ਸ਼ਹੀਦਾਂ ਦਾ।
1: ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਇਲਾਹੀ ਸਾਜਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਭਾਗਾਂ ਵਾਲਿਓ, ਸਤਿਗੁਰਾਂ ਦੇ ਚਰਨ ਨਸੀਬ ਹੋਏ, ਕੁਝ ਕਹਿਣ ਤੋਂ ਪਹਿਲਾਂ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਤ ਦੀ ਤਰ੍ਹਾਂ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨ ਵਾਸਤੇ, ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ, ਪਰਿਵਾਰਾਂ ਦੀਆਂ ਤਰੱਕੀਆਂ ਵਾਸਤੇ, ਤੰਦਰੁਸਤੀ ਦੀਆਂ ਦਾਤਾਂ ਮੰਗਣ ਵਾਸਤੇ ਆਪਾਂ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਏ ਹਾਂ ਜੀ। ਸਤਿਗੁਰ ਕਿਰਪਾ ਕਰਨ, ਰਹਿਮਤਾਂ ਦੇ ਨਾਲ ਆਪਣੇ ਬੱਚਿਆਂ ਦੀਆਂ ਝੋਲੀਆਂ ਭਰ ਦੇਣ, ਔਰ ਨਾਲ ਆਪਣੇ ਇਸ ਸੋਹਣੇ ਦਰਬਾਰ ਚੋਂ ਸਾਨੂੰ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ ਦੇਣ। ਗੁਰੂ ਪਿਆਰਿਓ, ਦੁਪਹਿਰਾਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਸਿੱਖ ਰਾਜ ਸਾਡਾ ਕਿਵੇਂ ਬਣਿਆ ਸੀ, ਇਹ ਟੌਪਿਕ ਤੁਹਾਡੇ ਨਾਲ ਚੱਲਦਾ ਜੀ। ਔਰ ਰਾਗੀ ਜਥਾ ਵੀ ਦੱਸ ਕੇ ਗਿਆ, ਉਹਨਾਂ ਦਾ ਅੱਜ ਆਖਰੀ ਦੀਵਾਨ ਸੀਗਾ। ਤੇ ਗੁਰੂ ਪਿਆਰਿਓ, ਸਾਡੇ ਦੋ ਕੁ ਦੀਵਾਨ ਆ, ਇੱਕ ਸ਼ਾਮ ਦਾ ਦੀਵਾਨ, ਇੱਕ ਕੱਲ ਦੁਪਹਿਰ ਦਾ ਦੀਵਾਨ ਆ, ਫਿਰ ਅਸੀਂ ਵੀ ਇੱਥੋਂ ਖੁਸ਼ੀ ਲੈ ਲੈਣੇ ਆ। ਗੁਰੂ ਮਹਾਰਾਜ ਕਿਰਪਾ ਕਰੇ, ਜਿੰਨਾ ਕੁ ਸਮਾਂ ਤੁਹਾਡੇ ਵਿੱਚ ਬਤੀਤਿਆ ਔਰ ਤੁਸੀਂ ਅਥਾਹ ਪਿਆਰ ਬਖਸ਼ਿਆ, ਤੁਸੀਂ ਅਸੀਸਾਂ ਬਖਸ਼ੀਆਂ। ਦਾਸ ਥੋੜ੍ਹਾ ਜਿਹਾ ਬਿਮਾਰ ਵੀ ਹੋ ਗਿਆ ਸੀ, ਢਿੱਲ ਮੱਟ ਵੀ, ਮੇਰੀਆਂ ਸਤਿਕਾਰਯੋਗ ਭੈਣਾਂ ਮਾਤਾਵਾਂ ਨੇ ਗੁਰੂ ਪਿਆਰਿਓ ਸਾਰਿਆਂ ਨੇ ਰਲ ਕੇ ਅਰਦਾਸਾਂ ਕੀਤੀਆਂ ਸੀ, ਤੇ ਸਤਿਗੁਰਾਂ ਨੇ ਤੰਦਰੁਸਤੀ ਦੀ ਦਾਲ ਝੋਲੀ ਦੇ ਵਿੱਚ ਪਾਈ ਹੈ। ਗੁਰੂ ਸਾਹਿਬ ਦੇ ਗ੍ਰੰਥੀ ਸਾਹਿਬਾਨਾਂ ਨੇ ਗੁਰੂ ਦਰਬਾਰ ਦੇ ਵਿੱਚ ਤੰਦਰੁਸਤੀ ਦੀਆਂ ਦਾਤਾਂ ਵਾਸਤੇ ਅਰਦਾਸਾਂ ਵੀ ਕੀਤੀਆਂ ਸੀ। ਗੁਰੂ ਪਿਆਰਿਓ, ਤੁਹਾਡਾ ਬਖਸ਼ਿਆ ਹੋਇਆ ਅਥਾਹ ਪਿਆਰ ਹਮੇਸ਼ਾ ਸਾਡੇ ਸੀਨੇ ਦੇ ਉੱਤੇ ਬਣਿਆ ਰਹੇਗਾ। ਤੋ ਅੱਜ ਦੇ ਦੁਪਹਿਰ ਦੇ ਦੀਵਾਨ ਦੇ ਵਿੱਚ ਸੂਰਮਿਆਂ ਦੇ ਉਸ ਇਤਿਹਾਸ ਨੂੰ, ਜਿਨ੍ਹਾਂ ਨੇ ਸਿੱਖ ਰਾਜ ਦੀਆਂ ਨੀਆਂ ਨੂੰ ਡੂੰਘੀਆਂ ਕਰਨ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਧਰਮ ਦੀ ਖਾਤਰ, ਗੁਰਦੁਆਰਿਆਂ ਦੀ ਖਾਤਰ, ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ ਆਪਣੇ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਰਹੇ ਹਾਂ। ਤੇ ਪਿਛਲੇ ਪੜਾਅ ਦੇ ਵਿੱਚ, ਕੱਲ੍ਹ ਤਾਂ ਵਿਆਹ ਸੀ ਦਰਬਾਰ ਦੇ ਵਿੱਚ, ਇਸ ਕਰਕੇ ਕੱਲ੍ਹ ਆਪਣੇ ਇਸ ਪ੍ਰਸੰਗ ਨੂੰ ਅਸੀਂ ਅੱਗੇ ਨਹੀਂ ਤੋਰ ਸਕੇ। ਤੇ ਸਤਸੰਗ ਜੀ, ਗੱਲ ਜ਼ਿਕਰ ਚੱਲ ਰਿਹਾ ਸੀ ਕਿ ਭਾਰਤ ਦੀ ਧਰਤੀ ਦੇ ਉੱਤੇ ਹਮਲਾਵਰ ਜਿਹੜੇ ਬਣ ਕੇ ਆਉਂਦੇ ਸੀ ਨਾ, ਉਹਨਾਂ ਦੇ ਵਿੱਚ ਨਾਦਰ ਸ਼ਾਹ ਦਾ ਨਾਮ ਵੀ ਬੜੇ ਕਰੂਰ ਜਾਲਬਾ ਦੇ ਵਿੱਚ ਲਿਆ ਜਾਂਦਾ ਹੈ। ਸਤਸੰਗ ਜੀ, ਜੇ ਤੇ ਕੱਲਾ ਲੁੱਟ ਕੇ ਜਾਣਾ ਹੋਵੇ ਉਹ ਗੱਲ ਵੱਖਰੀ ਆ, ਲੁੱਟ ਲਿਆ, ਘਰ ਲੁੱਟ ਲਿਆ, ਦੇਸ਼ ਨੂੰ ਲੁੱਟ ਗਿਆ, ਚਲੇ ਗਏ। ਪਰ ਸਭ ਤੋਂ ਵੱਡੀ ਮੁਸੀਬਤ ਸੀ ਜਿਹੜਾ ਲੁੱਟਣ ਵਾਸਤੇ ਆਉਂਦਾ ਸੀ ਨਾ, ਉਹਦਾ ਜਿਹੜਾ ਇੱਥੇ ਲੜਾਈ ਦੇ ਵਿੱਚ ਨੁਕਸਾਨ ਹੁੰਦਾ ਸੀ, ਜਿਹੜੇ ਉਹਦੇ ਮਨ ਦੇ ਵਿੱਚ ਗੁੱਸਾ ਹੁੰਦਾ ਸੀ, ਗਿਲਾ ਹੁੰਦਾ ਸੀ ਨਾ, ਉਹ ਹਮੇਸ਼ਾ ਦੁਸ਼ਮਣਾਂ ਦੀਆਂ ਅਬਲਾਵਾਂ ਦੇ ਉੱਤੇ, ਔਰਤਾਂ ਦੇ ਉੱਤੇ ਨਿਕਲਿਆ ਕਰਦਾ ਸੀ। ਦੇਸ਼ ਨੂੰ ਲੁੱਟ ਲਿਆ, ਮਾਇਆ ਲੁੱਟ ਲਈ, ਪੈਸਾ ਲੁੱਟ ਲਿਆ, ਸੋਨਾ ਲੁੱਟ ਕੇ ਲੈ ਕੇ ਚਲੇ ਗਏ। ਪਰ ਨਹੀਂ ਪਿਆਰਿਓ, ਅਬਲਾਵਾਂ ਦੀ ਬੇਪਤੀ ਕੀਤੀ ਜਾਣੀ, ਉਹਨਾਂ ਨੂੰ ਕੇਸਾਂ ਤੋਂ ਫੜ ਕੇ ਗਲੀਆਂ ਦੇ ਵਿੱਚ ਘਸੀਟਿਆ ਜਾਣਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਦੀ ਬਣਾ ਕੇ ਆਪਣੇ ਦੇਸ਼ ਵੱਲ ਨੂੰ ਲੈ ਜਾਣਾ, ਆਪਣੇ ਪਰਿਵਾਰਾਂ ਤੋਂ ਸਦਾ ਵਾਸਤੇ ਨਚੇੜ ਦੇਣਾ, ਤੇ ਉਹਨਾਂ ਨੂੰ ਫੇ ਟਕੇ ਟਕੇ ਦੇ ਉੱਤੇ, ਦਿਨਾਰ ਦਿਨਾਰ ਦੇ ਉੱਤੇ ਉਹਨਾਂ ਨੂੰ ਵੇਚਿਆ ਜਾਣਾ। ਦਰਅਸਲ ਇਹ ਭਾਰਤ ਦੀਆਂ ਬਹੁਮੇਟੀਆਂ ਦੇ ਨਾਲ ਹੁੰਦਾ ਆ ਰਿਹਾ। ਜੇ ਇਸ ਚੀਜ਼ ਨੂੰ ਠੱਲ ਪਾਈ ਸੀ ਨਾ, ਤੇ ਤੁਹਾਡੇ ਬਾਬਿਆਂ ਨੇ ਪਾਈ ਸੀ। ਇੱਕ ਦਰਾਏ ਖੈਬਰ ਦਾ ਰਸਤਾ ਬੜਾ ਮਸ਼ਹੂਰ ਹੈ, ਔਰ ਜਦੋਂ ਵੀ ਲੁਟੇਰਾ ਉੱਥੋਂ ਦੀ ਭਾਰਤ ਨੂੰ ਲੁੱਟਣ ਵਾਸਤੇ ਆਇਆ, ਤਾਂ ਇੱਕੋ ਹੀ ਰਸਤਾ ਸੀ, ਦਰਾਏ ਖੈਬਰ। ਬਾਕੀ ਆਲੇ ਦੁਆਲੇ ਉੱਚੀਆਂ ਚੋਟੀਆਂ ਸਨ, ਔਰ ਗੋਮਟੀ, ਲੋਚਨ, ਔਰ ਇਹਨਾਂ ਦੇ ਵਿੱਚੋਂ ਇੱਕ ਇਧਰ ਆ ਖੈਬਰ ਸੀ ਔਰ ਬਾਕੀਆਂ ਦੇ ਵਿੱਚ ਦੀ ਲੰਘਣਾ ਇੰਨਾ ਆਸਾਨ ਨਹੀਂ ਸੀ। ਇਹ ਥੋੜਾ ਜਿਹਾ ਰਸਤਾ ਨੀਵਾਂ ਸੀ, ਇੱਥੋਂ ਦੀ ਕਾਬਲ ਵੱਲੋਂ ਅਫਗਾਨਿਸਤਾਨ ਚਾਹੇ ਇਰਾਨ ਵੱਲੋਂ ਆਉਂਦਾ ਹਰ ਜਿਹੜਾ ਜ਼ੁਲਮ ਕਰਨ ਵਾਲਾ ਲੁੱਟਣ ਵਾਲਾ ਲੁਟੇਰਾ ਉਹ ਇੱਥੋਂ ਦੀ ਆਇਆ, ਚਾਹੇ ਤੁਗਲਕ ਹੋਣ, ਇਰਾਨੀ ਹੋਣ, ਦੁਰਾਨੀ ਹੋਣ, ਤੈਮੂਰ ਹੋਵੇ, ਇਹ ਸਾਰੇ ਇੱਥੋਂ ਦੀ ਆਏ ਸਨ। ਹੁਣ ਗੁਰੂ ਪਿਆਰਿਓ ਅਹਿਮਦ ਸ਼ਾਹ ਅਬਦਾਲੀ ਇਸ ਨਾਦਰ ਸ਼ਾਹ ਦਾ ਜਰਨੈਲ ਸੀ, ਜਦੋਂ ਪਹਿਲੀ ਵਾਰ 1748 ਦੇ ਵਿੱਚ ਲੁੱਟਣ ਵਾਸਤੇ ਆਇਆ ਨਾ ਨਾਦਰ ਸ਼ਾਹ, ਇਹ ਜਰਨੈਲ ਬਣ ਕੇ ਆਇਆ ਸੀ। ਕੁਝ ਸਮੇਂ ਬਾਅਦ ਨਾਦਰ ਸ਼ਾਹ ਨੂੰ ਇਹਦੇ ਇੱਕ ਸਿਪਾਹੀ ਨੇ ਮਾਰ ਦਿੱਤਾ ਤੇ ਸਤਸੰਗ ਜੀ ਇਹਦਾ ਜਿਹੜਾ ਜਰਨੈਲ ਸੀ ਅਬਦਾਲੀ ਫਿਰ ਉਹ ਕਾਬਲ ਦਾ ਬਾਦਸ਼ਾਹ ਬਣ ਜਾਂਦਾ, ਅਫਗਾਨਿਸਤਾਨ ਨੂੰ ਜਿੱਤਦਾ ਸਾਰੇ ਨੂੰ ਤੇ ਉੱਥੇ ਦਾ ਹੁਕਮਰਾਨ ਬਣ ਕੇ ਇਹ ਫਿਰ ਭਾਰਤ ਦੇ ਉੱਤੇ ਹਮਲਾ ਕਰਦਾ ਹੈ 1747 ਈਸਵੀ ਦੇ ਵਿੱਚ। ਪਹਿਲਾ ਹਮਲਾ ਕੀਤਾ, ਦਰਅਸਲ ਇਹਦੇ 11 ਹਮਲੇ ਮਸ਼ਹੂਰ ਨੇ ਤੇ ਇੱਕ ਕਹਾਵਤ ਵੀ ਬਣ ਗਈ ਸੀ ਵੀ ਖਾਧਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹੇ ਦਾ, ਵੀ ਜਿਹੜਾ ਖਾ ਪੀ ਹੁੰਦਾ ਖਾ ਲਓ ਤੇ ਅਬਦਾਲੀ ਨੇ ਸਾਲ ਕੁ ਬਾਅਦ ਆ ਕੇ ਤੇ ਲੁੱਟ ਕੇ ਲੈ ਜਾਣਾ, ਜੋੜਨ ਦਾ ਕੀ ਫਾਇਦਾ, ਏਦਾਂ ਦੀਆਂ ਕਹਾਵਤਾਂ ਕਿੱਡਾ ਨਿਰਦਈ ਹੋਵੇਗਾ ਇਹ, ਵੀ ਜਿਹਦੀਆਂ ਕਹਾਵਤਾਂ ਹੀ ਬਣ ਗਈਆਂ ਵੀ ਜਿਹੜਾ ਖਾ ਪੀ ਹੁੰਦਾ ਉਹੋ ਹੀ ਲਾਹੇ ਦਾ, ਬਾਕੀ ਸਾਡੇ ਦੁਸ਼ਮਣਾਂ ਨੇ ਆ ਕੇ ਇਹ ਤੋਂ ਲੁੱਟ ਕੇ ਲੈ ਜਾਣਾ, ਏਦਾਂ ਹੁੰਦੀ ਰਹੀ ਹੈ। ਔਰ 1747 ਦੇ ਵਿੱਚ ਇਹ ਪਹਿਲੀ ਵਾਰ ਇਹ ਹਮਲਾ ਬਣ ਬਣ ਕੇ ਆਇਆ ਕਾਬਲ ਦਾ ਬਾਦਸ਼ਾਹ ਬਣਨ ਤੋਂ ਬਾਅਦ, ਔਰ ਇਹ ਚਨਾਹ ਤੋਂ ਵਾਪਸ ਚਲੇ ਗਿਆ, ਉੱਥੇ ਜਿੰਨਾ ਕੁ ਰਾਜ ਸੀ ਨਾ ਚਨਾਹ ਤੋਂ ਪਹਿਲਾਂ ਦਾ ਮੁਲਤਾਨ ਹੋਇਆ ਉਸ ਏਰੀਏ ਦੇ ਕੋਲੋਂ ਖਰਾਸ ਲੈ ਕੇ ਤੇ ਇਹ ਵਾਪਸ ਚਲਿਆ ਜਾਂਦਾ। ਦੂਜਾ ਹਮਲਾ ਇਹ ਕਰਦਾ ਔਰ ਉਹਦੇ ਵਿੱਚ ਗੁਰੂ ਪਿਆਰੇ ਲਾਹੌਰ ਤੱਕ ਕਬਜ਼ਾ ਕਰਕੇ ਅੱਗੇ ਦਿੱਲੀ ਵੱਲ ਨੂੰ ਵੱਧਦਾ ਤੇ ਦਿੱਲੀ ਤੋਂ ਪਹਿਲਾਂ ਸਰਹੰਦ ਦੇ ਨੇੜੇ ਇੱਕ ਮੈਦਾਨ ਚੁੜਿਆ ਗਿਆ, ਦਿੱਲੀ ਦੀ ਫੌਜ ਵੱਲੋਂ ਵੀ ਆਪਣੀ ਫੌਜ ਭੇਜੀ ਗਈ ਔਰ ਉਸ ਫੌਜ ਦਾ ਜਰਨੈਲ ਮੀਰ ਮੰਨੂ ਜਿਹੜਾ ਸੀ ਉਹ ਬਣ ਕੇ ਆਉਂਦਾ। ਔਰ ਸਤਸੰਗ ਜੀ ਇਸ ਜਗ੍ਹਾ ਦੇ ਉੱਤੇ ਸਰਹੰਦ ਦੇ ਨੇੜੇ ਉਸ ਮੈਦਾਨ ਦੇ ਵਿੱਚ ਮੀਰ ਮੰਨੂ ਜਿੱਤ ਜਾਂਦਾ, ਅਬਦਾਲੀ ਹਾਰ ਜਾਂਦਾ ਹੈ, ਅਬਦਾਲੀ ਇੱਥੋਂ ਵਾਪਸ ਚਲਿਆ ਜਾਂਦਾ। ਹੁਣ ਦਿੱਲੀ ਦੀ ਹਕੂਮਤ ਨੇ ਮੀਰ ਮੰਨੂ ਨੂੰ ਆਪਣੀ ਸੇਫਟੀ ਵਾਸਤੇ ਬਚਾਅ ਵਾਸਤੇ ਬੜਾ ਯੋਧਾ ਜਰਨੈਲ ਨਿਕਲਿਆ, ਇਹਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ। ਲੇਕਿਨ ਅਬਦਾਲੀ ਦੇ ਮਨ ਦੇ ਵਿੱਚ ਗੁੱਸਾ ਸੀ ਸਾਰਾ। ਹੁਣ ਪਿਆਰਿਓ ਫਿਰ ਇਹ ਜਦੋਂ ਤੀਜਾ ਹਮਲਾਵਰ ਬਣ ਕੇ ਆਉਂਦਾ ਨਾ 1752 ਦੇ ਵਿੱਚ, ਮੀਰ ਮੰਨੂ ਨੇ ਬੜੀਆਂ ਚਿੱਠੀਆਂ ਲਿਖੀਆਂ ਦਿੱਲੀ ਵੱਲ ਨੂੰ ਬਈ ਅਬਦਾਲੀ ਆ ਰਿਹਾ, ਇੱਥੇ ਮੇਰੇ ਕੋਲ ਕੋਈ ਬਹੁਤਾ ਅਸਲਾ ਨਹੀਂ ਹੈ, ਕੋਈ ਬਹੁਤੇ ਵੈਪਨ ਨਹੀਂ, ਕੋਈ ਬਹੁਤੀਆਂ ਫੌਜਾਂ ਨਹੀਂ, ਤੁਸੀਂ ਫੌਜ ਭੇਜੋ। ਪਰ ਮੁਹੰਮਦ ਸ਼ਾਹ ਰੰਗੀਲਾ ਆਪਣੀਆਂ ਰੰਗ ਰਲੀਆਂ ਮਨਾਉਣ ਦੇ ਵਿੱਚ ਮਸਤੀ, ਉਹਨੂੰ ਬਹੁਤਾ ਖਿਆਲ ਨਾ ਆਇਆ ਆਪਣੇ ਦੇਸ਼ ਦਾ। ਹੁਣ ਮੀਰ ਮੰਨੂ ਨੇ ਲਾਹੌਰ ਦੇ ਵਿੱਚ ਮੁਕਾਬਲਾ ਕੀਤਾ ਤੀਸਰੇ ਹਮਲੇ ਦੇ ਵਿੱਚ, ਲੇਕਿਨ ਉਹ ਹਾਰ ਜਾਂਦਾ। ਮੀਰ ਮੰਨੂ ਤੀਜੇ ਹਮਲੇ ਪਏ, ਦੂਜੇ 'ਚ ਜਿੱਤ ਗਿਆ ਸੀ, ਤੀਜੇ 'ਚ ਹਾਰ ਜਾਂਦਾ। ਲਾਹੌਰ ਨੂੰ ਜਿੱਤ ਕੇ ਹੁਣ ਇਹਦਾ ਰਾਹ ਰੋਕਣ ਵਾਲਾ ਕੋਈ ਨਹੀਂ ਸੀ, ਇਹਨੇ ਦਿੱਲੀ ਦੇ ਵਿੱਚ ਅਤਿਆਚਾਰ ਕੀਤਾ। ਹੁਣ ਤਿੰਨ ਹਮਲੇ ਕਰ ਚੁੱਕਾ ਹੈ ਤੇ ਚੌਥਾ ਹਮਲਾ ਜਦੋਂ ਕੀਤਾ ਉਦੋਂ ਮੀਰ ਮੰਨੂ ਆਪ ਮਰ ਚੁੱਕਾ ਸੀ। ਉਹੀ ਮੀਰ ਮੰਨੂ ਆ ਜਿਹਦੇ ਬਾਰੇ ਕਹਾਵਤ ਬਣ ਚੁੱਕੀ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ। ਉਹੀ ਮੀਰ ਮੰਨੂ ਹੈ ਜਿਹਨੇ ਸਾਡੀ ਕੌਮ ਦੀਆਂ ਬੀਬੀਆਂ, ਸਿੱਖ ਬੀਬੀਆਂ ਨੂੰ ਲਾਹੌਰ ਦੇ ਵਿੱਚ ਚੱਕੀਆਂ ਪੀਸਣ ਵਾਸਤੇ ਲਾਇਆ ਸੀ, ਜਿਨ੍ਹਾਂ ਦੇ ਬੱਚੇ ਨੇਜਿਆਂ ਦੇ ਵਿੱਚ ਪਰੋ ਕੇ ਸ਼ਹੀਦ ਕਰ ਦਿੱਤੇ ਸੀ, ਇਹ ਉਹੀ ਮੀਰ ਮੰਨੂ ਆ ਜਿਹਨੇ ਬੱਚਿਆਂ ਦੇ ਟੋਟੇ ਕਰ ਕਰਕੇ ਉਹਨਾਂ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਤੇ, ਪਰ ਸਾਡੀਆਂ ਸਤਿਕਾਰਯੋਗ ਮਾਤਾਵਾਂ ਨੇ ਆਪਣਾ ਧਰਮ ਨਹੀਂ ਛੱਡਿਆ, ਇਸਲਾਮ ਨੇ ਕਬੂਲਿਆ। ਵਾਰੇ ਵਾਰੇ ਜਾਈਏ ਉਹਨਾਂ ਦੇ ਧਰਮ, ਉਹਨਾਂ ਦੇ ਸਿੱਖੀ ਸਿਦਕ ਦੇ ਸਾਹਮਣੇ ਗੁਰੂ ਪਿਆਰਿਓ ਸਿਰ ਨਹੀਂ ਝੁਕਦਾ ਵੀ ਸਾਡੀ ਕੌਮ ਦੀਆਂ ਇੱਦਾਂ ਦੀਆਂ ਵੀ ਮਾਤਾਵਾਂ ਆਉਂਦੀਆਂ ਸੀ, ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਆਪਣੇ ਘਰਾਂ ਦੀ ਪਰਵਾਹ ਨਹੀਂ ਕੀਤੀ, ਆਪਣੇ ਤਨ ਦੀ ਪਰਵਾਹ ਨਹੀਂ ਕੀਤੀ। ਹੁਣ ਮੀਰ ਮੰਨੂ ਦੇ ਜੇਲ੍ਹ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਬੱਚੀਆਂ ਨੂੰ, ਔਰਤਾਂ ਨੂੰ, ਬੀਬੀਆਂ ਨੂੰ, ਉਹਨਾਂ ਵਿੱਚ ਮੁਟਿਆਰਾਂ ਵੀ ਸਨ, 20-20 22-22 ਸਾਲਾਂ ਦੀਆਂ ਵਿਆਹੀਆਂ ਹੋਈਆਂ ਮੁਟਿਆਰਾਂ, ਅਨਮੈਰਿਡ ਮੁਟਿਆਰਾਂ ਵੀ ਸਨ, ਔਰ ਬਜ਼ੁਰਗ ਮਾਤਾਵਾਂ ਵੀ ਸਨ ਉਹਨਾਂ ਦੇ ਵਿੱਚ, ਪੀਸਣ ਪੀਸਿਆ ਦਿੱਤਾ ਜਾਂਦਾ। ਔਰ ਸ਼ਾਮ ਨੂੰ ਇਹਨਾਂ ਦਾ ਜਿਹੜਾ ਜ਼ੁਲਮ ਆ ਤਸ਼ੱਦਦ ਸਹਿੰਦੀਆਂ ਸਾਰੀਆਂ ਸਤਿਕਾਰਯੋਗ ਭੈਣਾਂ ਮਾਤਾਵਾਂ, ਸ਼ਾਮ ਨੂੰ ਇਕੱਠੀਆਂ ਹੁੰਦੀਆਂ, ਫਿਰ ਸ਼ਾਮ ਨੂੰ ਇਕੱਠੀਆਂ ਹੋ ਕੇ ਰਹਿਰਾ ਸਾਹਿਬ ਦਾ ਪਾਠ ਕਰਦੀਆਂ। ਪਾਠ ਕਰਨ ਤੋਂ ਬਾਦ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੀਆਂ। ਸਾਰਾ ਦਿਨ ਤਸ਼ੱਦਦ ਹੋਇਆ, ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਚੱਕੀਆਂ ਭੀਸਣ ਵਾਸਤੇ ਦਿੱਤੀਆਂ ਗਈਆਂ। ਕੁੱਟ ਮਾਰ ਜਿਹੜੀ ਆ ਉਹ ਵੱਖਰੀ ਹੈ, ਤਸ਼ੱਦਦ ਜਿਹੜਾ ਵੱਖਰਾ ਧਰਮ ਤੋਂ ਡਲਾਉਣ ਦਾ ਕਰਕੇ, ਤੇ ਸ਼ਾਮ ਨੂੰ ਇਕੱਠੀਆਂ ਹੋ ਕੇ ਬੀਬੀਆਂ ਇੱਕ ਅਰਦਾਸ ਕਰਦੀਆਂ, ਅਖੀਰ ਦੇ ਵਿੱਚ ਆਖਦੀਆਂ ਕਿ ਸਤਿਗੁਰੂ ਤੇਰੇ ਭਾਣੇ ਦੇ ਅੰਦਰ ਚਾਰ ਬਹਿਣ ਬੜੇ ਚਾਵਾਂ ਖੁਸ਼ੀਆਂ ਨਾਲ ਬਤੀਤ ਹੋਇਆ। ਬੱਚਿਆਂ ਦੇ ਟੋਟੇ ਗਲਾਂ ਚ ਪਵਾ ਲਏ, ਚੱਕੀਆਂ ਦੇ ਪੀਸਣ ਪੀਸੇ ਜਾ ਰਹੇ, ਜ਼ਾਲਮ ਖਾਣ ਵਾਸਤੇ ਕੁਛ ਨਹੀਂ ਕਹਿ ਰਹੇ, ਤੇ ਸਾਡੀਆਂ ਸਿਦਕੀ ਮਾਵਾਂ ਕਹਿ ਰਹੀਆਂ ਕਲਗੀਆਂ ਵਾਲਿਆ ਚਾਰ ਪੈਰ ਦਿਨ ਤੇਰੇ ਭਾਣੇ ਅੰਦਰ ਬੜਾ ਚਾਵਾਂ ਖੁਸ਼ੀਆਂ ਨਾਲ ਬਤੀਤ ਹੋਇਆ, ਚਾਰ ਪੈਰ ਰਹਿਣ ਆ ਰਹੀ ਹੈ, ਕਿਰਪਾ ਕਰਕੇ ਉਹ ਵੀ ਏਦਾਂ ਸੁੱਖ ਦੀ ਬਤੀਤ ਕਰਿਓ। ਤੇ ਅਖੀਰ ਵਿੱਚ ਕਹਿੰਦੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ। ਰੋਜ਼ ਇੱਕ ਸਿਪਾਹੀ ਸੁਣਦਾ ਹੈ, ਇਹ ਸਾਰਾ ਕੁਝ ਸੁਣ ਰਿਹਾ ਹੈ, ਤੇ ਇੱਕ ਦਿਨ ਉਹ ਘੋਰਿਆ ਨਾ ਗਿਆ, ਬੀਬੀਆਂ ਦੇ ਕੋਲੋਂ ਆ ਕੇ ਆਖਣ ਲੱਗਾ, ਭੈਣੋ ਆਹ ਜਿਹੜਾ ਤੁਸੀਂ ਆਖਦੀਆਂ ਅੰਤ ਦੇ ਵਿੱਚ ਤੁਸੀਂ ਕਲਮਾ ਪੜ੍ਹ ਕੇ ਆਪਣੇ ਗੁਰੂ ਦਾ ਅੰਤ ਵਿੱਚ ਆਖਦੀ ਹੋ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਦਾ ਕੀ ਮਤਲਬ ਹੈ? ਕਹਿੰਦੀਆਂ ਹਾਂ ਵੀਰਾ, ਅਸੀਂ ਸਾਰੀ ਸ੍ਰਿਸ਼ਟੀ ਦਾ ਭਲਾ ਮੰਨਦੀ ਹਾਂ। ਕਹਿੰਦੇ ਜਿਹੜੇ ਤੁਹਾਡੇ ਵੈਰੀ ਆ, ਭੈਣਾਂ ਕਹਿੰਦੀਆਂ ਉਹਨਾਂ ਦਾ ਵੀ ਭਲਾ। ਕਹਿੰਦਾ ਭੈਣੋ ਜਿਹਨਾਂ ਨੇ ਤੁਹਾਨੂੰ ਚੱਕਣ ਪੀ ਚੱਕੀਆਂ ਦੇ ਪੀਸਣ ਪੀਸ ਦਿੱਤੇ ਆ ਉਹਨਾਂ ਦਾ? ਕਹਿੰਦਾ ਉਹਨਾਂ ਦਾ ਵੀ ਭਲਾ ਜਿਹਨਾਂ ਨੇ ਕੋਈ ਸਮਾਂ ਪਹਿਲਾਂ ਤੁਹਾਡੇ ਬੱਚਿਆਂ ਦੇ ਟੋਟੇ ਕਰ ਕਰਕੇ ਤੁਹਾਡੇ ਗਲਾਂ 'ਚ ਹਾਰ ਪਾ ਦਿੱਤੇ ਉਹਨਾਂ ਦਾ? ਕਹਿੰਦੀਆਂ ਉਹਨਾਂ ਦਾ ਵੀ ਭਲਾ। ਅੱਜ ਇਹਨਾਂ ਨੇ ਤੁਹਾਡੇ ਬੱਚਿਆਂ ਨੂੰ ਉੱਪਰ ਉੱਪਰ ਨੂੰ ਉਛਾਲ ਕੇ ਗੇਂਦ ਵਾਗ ਥੱਲੇ ਨੇਜਾ ਕਰਕੇ ਉਹਦੇ ਪੇਟ ਦੇ ਵਿੱਚ ਦੀ ਨੇਜਾ ਕਢਾਤਾ ਉਹਨਾਂ ਦਾ? ਕਹਿੰਦਾ ਉਹਨਾਂ ਦਾ ਵੀ ਭਲਾ। ਤੇ ਗੁਰੂ ਪਿਆਰਿਓ ਜਿਹੜਾ ਉਹ ਜਲਾਦ ਸੀ ਨਾ, ਸਿਪਾਹੀ ਸੀ, ਉਹ ਸਿਰ ਝੁੱਕ ਗਿਆ, ਉਹਨਾਂ ਦੇ ਚਰਨਾਂ 'ਚ ਸਿਰ ਝੁੱਕ ਜਾਂਦਾ ਹੈ। ਭੈਣੋ ਤੁਸੀਂ ਸ੍ਰਿਸ਼ਟੀ ਦਾ ਭਲਾ ਮੰਗਣ ਵਾਲੀਆਂ, ਔਰ ਤੁਹਾਡੇ ਵਿੱਚ ਇੰਨੀ ਵੀਰਤਾ, ਤੁਹਾਡੇ ਵਿੱਚ ਇੰਨੀ ਬਹਾਦਰੀ, ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਦੁਨੀਆਂ ਦੇ ਉੱਤੇ ਰਾਜ ਹੋਵੇਗਾ। ਭਾਵੇਂ ਅਸੀਂ ਤੁਹਾਡੇ ਬੱਚਿਆਂ ਨੂੰ ਮੁਕਾ ਦਿੱਤਾ, ਪਰ ਤੁਹਾਡੀ ਆਉਣ ਵਾਲੇ ਸਮੇਂ 'ਚ ਕੁੱਖਾਂ 'ਚੋਂ ਪੈਦਾ ਹੋਣ ਵਾਲੇ ਜਿਹੜੇ ਆ ਨਾ, ਆਖਰ ਤੁਹਾਡੇ ਵਿੱਚ ਇੱਦਾਂ ਦਾ ਧਰਮੀ ਹੈ, ਤੇ ਤੁਹਾਡੀਆਂ ਕੁੱਖਾਂ 'ਚੋਂ ਪੈਦਾ ਹੋਣ ਵਾਲੇ ਕਿੱਡੇ ਧਰਮੀ ਹੋਣਗੇ? ਗੁਰੂ ਪਿਆਰਿਓ ਮਾਣ ਕਰੀਏ ਆਪਣੇ ਉਹਨਾਂ ਬੱਚਿਆਂ, ਆਪਣੇ ਉਹਨਾਂ ਬਜ਼ੁਰਗਾਂ ਦੇ ਉੱਤੇ ਜਿਹੜੇ ਧਰਮ ਦੀ ਖਾਤਰ ਆਪਣੀਆਂ ਏਡੀਆਂ ਸ਼ਹਾਦਤਾਂ ਦੇ ਗਏ। ਤੇ ਗੁਰੂ ਪਿਆਰਿਓ ਅਸੀਂ ਸੱਚ ਪੁੱਛਿਓ, ਅਸੀਂ ਗੁਰਦੁਆਰੇ ਬਣਾ ਕੇ ਜਾਂ ਆਪਣਾ ਢਾਡੀ ਆ ਸਿਲਸਿਲਾ ਚਲਾ ਕੇ ਕੀਰਤਨ ਦੇ ਜਾਂ ਕਥਾ ਚਲਾ ਕੇ, ਦਰਅਸਲ ਆਪਣੇ ਉਹਨਾਂ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੋਂ ਸਿਰਫ ਰੋਟੀਆਂ ਸੇਕ ਰਹੇ, ਅਸੀਂ ਹੋਰ ਕੁਛ ਕੀ ਕਰ ਰਹੇ? ਉਹਨਾਂ ਦਾ ਨਾਂ ਲੈ ਲੈ ਕੇ ਰੋਟੀਆਂ ਹੀ ਖਾ ਰਹੇ, ਹੋਰ ਕੀ ਆ? ਅਸੀਂ ਨਾਂ ਉਹਨਾਂ ਦਾ ਲੈ ਰਹੇ ਹਾਂ, ਡਾਲਰਾਂ ਦੇ ਨਾਲ ਅਸੀਂ ਆਪਣੇ ਨਿਆਣੇ ਪਾਲ ਰਹੇ ਹਾਂ। ਕਿਤੇ ਸਤਿਗੁਰੂ ਸਾਡੇ ਦੇ ਉੱਤੇ ਕਿਰਪਾ ਕਰ ਜਾਣ ਕਿ ਸਾਡੀ ਸਮੁੱਚੀ ਮਾਨਵਤਾ, ਸਮੁੱਚੀ ਸਿੱਖ ਕੌਮ ਦੇ ਉੱਤੇ ਉਹਨਾਂ ਬਹਾਦਰ ਯੋਧਿਆਂ ਦੇ ਪਾਏ ਹੋਏ ਜਿਹੜੇ ਪੂਰਨੇ ਆ, ਉਹਨਾਂ ਦੀਆਂ ਸ਼ਹਾਦਤਾਂ ਨੂੰ ਅਸੀਂ ਆਪਣੀਆਂ ਰੋਟੀਆਂ ਸੇਕਣ ਵਾਸਤੇ ਨਹੀਂ, ਸਗੋਂ ਆਪਣੇ ਪਿੰਡਿਆਂ ਦੇ ਉੱਤੇ ਜਿੱਦਾਂ ਦਾ ਉਹ ਹੰਢਾ ਕੇ ਗਏ, ਉਹਨਾਂ ਤੋਂ ਅਸੀਂ ਕੁਝ ਸਿੱਖਿਆ ਸਿੱਖ ਕੇ, ਤੇ ਅਸੀਂ ਵੀ ਦੁਸ਼ਮਣ ਦੇ ਨਾਲ ਸਿੱਖੀ ਦੀ ਖਾਤਰ ਏਦਾਂ ਜੂਝਣ ਦੀ ਸਮਰੱਥਾ ਰੱਖ ਸਕੀਏ। ਦਰਅਸਲ ਸਹਿ ਹੋਣਾ ਤੇ ਏਦਾਂ ਚਾਹੀਦਾ ਸੀ, ਪਰ ਨਹੀਂ। ਗੁਰੂ ਪਿਆਰੇ ਹੁਣ ਮੈਂ ਤੇ ਸੱਚੀ ਗੱਲ ਹੈ, ਮੈਂ ਤੇ ਝੂਠ ਨਹੀਂ ਬੋਲਦਾ, ਮੈਂ ਤੇ ਆਪਣੇ ਬੱਚਿਆਂ ਦੀ ਖਾਤਰ ਤੁਰਿਆ ਫਿਰਦਾ, ਮੈਨੂੰ ਤੁਹਾਡਾ ਨਹੀਂ ਪਤਾ, ਮੈਨੂੰ ਹੋਰਾਂ ਦਾ ਨਹੀਂ ਪਤਾ, ਪਰ ਮੈਂ ਆਪਣੀ ਗੱਲ ਕਰਾਂ। ਸਤਿਗੁਰ ਸਾਡੀ ਕੌਮ ਨੂੰ ਸਮਰੱਥ ਬਖਸ਼ੇ, ਸਾਡੇ ਉਦਾਂ ਦੇ ਜਜ਼ਬਾਤ ਹੋ ਜਾਣ, ਔਰ ਉਹਨਾਂ ਮਾਵਾਂ ਦੇ ਸਿੱਖੀ ਸਿੱਧਕ ਤੋਂ ਆਪਣਾ ਆਪ ਅਸੀਂ ਵੀ ਕੁਰਬਾਨ ਕਰ ਦਈਏ। ਤੇ ਹੁਣ ਗੁਰੂ ਪਿਆਰਿਓ ਚੌਥੇ ਹਮਲੇ ਦੇ ਵਿੱਚ, ਹੁਣ ਮੈਂ ਕਿਤੇ ਹੋ ਫਿਰ ਬੇਨਤੀ ਕਰਾਂ, ਇਸ ਤੋਂ ਬਾਅਦ ਖਾਲਸੇ ਨਾਲ ਲੜਦਾ ਝਗੜਦਾ ਮੀਰ ਮੰਨੂ ਜਿਹੜਾ ਅੱਤ ਦਾ ਜ਼ਾਲਮ ਸੀ ਨਾ, ਹੁਣ ਇੱਕ ਕਮਾਦ ਦੇ ਵਿੱਚ ਕਹਿੰਦੇ ਸਿੰਘਾਂ ਦਾ ਉਤਾਰਾ ਹੋਇਆ ਸੀ, ਕਮਾਦ ਦੇ ਵਿੱਚ ਸਿੰਘ ਲੁਕੇ ਹੋਏ ਸਨ। ਮੀਰ ਮੰਨੂ ਨੂੰ ਪਤਾ ਲੱਗਾ ਇਹ ਆਪਣੀਆਂ ਫੌਜਾਂ ਲੈ ਕੇ ਸਿੰਘਾਂ ਨੂੰ ਖਤਮ ਕਰਨ ਲਈ ਉਸ ਕਮਾਦ ਦੇ ਦੁਆਲੇ ਘੇਰਾ ਪਾਉਂਦਾ ਹੈ। ਇੱਕ ਹੁਣ ਇਹਦੀ ਮੌਤ ਕਿੱਦਾਂ ਆਉਂਦੀ ਹੈ ਮੈਂ ਉਹ ਦੱਸਣ ਲੱਗਾ, ਐਡਾ ਜ਼ਾਲਮ ਬੰਦਾ ਉਹਦੀ ਮੌਤ ਦੇਖੋ ਕਿੱਦਾਂ ਆਉਂਦੀ ਹੈ। ਅੰਦਰੋਂ ਵੀ ਗੋਲੀ ਚੱਲ ਰਹੀ ਹੈ ਕਮਾਦ 'ਚੋਂ, ਤੇ ਬਾਹਰੋਂ ਗੋਲੀਆਂ ਚੱਲ ਰਹੀਆਂ, ਔਰ ਇਹ ਜਿਸ ਘੋੜੇ ਦੇ ਉੱਤੇ ਮੀਰ ਮੰਨੂ ਸਵਾਰ ਸੀ ਨਾ, ਉਹ ਘੋੜਾ ਗੋਲੀ ਦੇ ਖੜਾਕ ਤੋਂ ਡਰ ਗਿਆ, ਹੁਣ ਘੋੜਾ ਆਪ ਉਧਰਾ ਹੋ ਗਿਆ, ਹੁਣ ਭੱਜੇ ਜਾਂਦੇ ਘੋੜੇ ਦੀ ਰਕਾਬ ਦੇ ਵਿੱਚ ਇਹਦਾ ਪੈਰ ਫਸ ਗਿਆ। ਰਕਾਬ ਦੇ ਵਿੱਚ ਮੀਰ ਮੰਨੂ ਦਾ ਪੈਰ ਫਸ ਗਿਆ ਔਰ ਘੋੜਾ ਭੱਜਦਾ ਡਰਿਆ ਹੋਇਆ ਭੱਜਦਾ ਪਿਆ ਭੱਜਦਾ ਔਰ ਇਹ ਰਕਾਬ ਵਿੱਚ ਪੈਰ ਫਸੇ ਤੋਂ ਘਿਸੜ ਘਿਸੜ ਕੇ ਇਹ ਜ਼ਾਲਮ ਪਾਪੀ ਮੀਰ ਮੰਨੂ ਮਰ ਗਿਆ ਸੀ। ਪਤਾ ਨਹੀਂ ਨਹੀਂ ਤੇ ਇਹ ਕਿੰਨਾ ਕੁ ਤਸ਼ੱਦਦ ਕਰਦਾ, ਕਿੰਨਾ ਕੁ ਹਲੇ ਰਹਿਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜ਼ੁਲਮ ਕਰਦਾ ਸਾਡੀ ਕੌਮ ਦੇ ਉੱਤੇ। ਹੁਣ ਇਹਦੀ ਬੇਗਮ ਹੈ ਮੁਗਲਾਨੀ ਬੇਗਮ, ਇਹਦਾ ਨਾਂ ਹੈ। ਚੌਥੇ ਹਮਲੇ ਦੇ ਵਿੱਚ ਚੌਥਾ ਹਮਲਾ ਕਰਨ ਲਈ ਇਹ ਮੁਗਲਾਨੀ ਬੇਗਮ ਨਜੀਬੋ ਦੌਲਾ ਦਿੱਲੀ ਦਾ ਵਜ਼ੀਰ ਸੀ ਤੇ ਕਿ ਆਲਮਗੀਰ ਸਾਨੀ, ਇਹ ਤਿੰਨੇ ਜਾਣੇ ਖਤ ਲਿਖਦੇ ਨੇ ਅਬਦਾਲੀ ਨੂੰ, ਤੂੰ ਆਪਣੀਆਂ ਫੌਜਾਂ ਲੈ ਕੇ ਆ ਭਾਰਤ ਉੱਤੇ ਅਟੈਕ ਕਰ। ਇਸ ਵੇਲੇ ਬਹਾਦਰ ਸ਼ਾਹ ਰੰਗੀਲਾ ਆਪਣੀਆਂ ਮਨ ਮਸਤੀਆਂ ਦੇ ਵਿੱਚ ਉਹ ਮਸਤ ਹੈ ਤੇ ਗੁਰੂ ਪਿਆਰਿਓ ਫਿਰ ਉਹ ਅਬਦਾਲੀ ਚੌਥਾ ਹਮਲਾ ਕਰਦਾ। ਚੌਥਾ ਹਮਲਾ ਕਰਨ ਤੋਂ ਬਾਅਦ ਉਹ ਇੱਥੇ ਦੀ ਭਾਰਤ ਦੀ ਇਹ ਬਹੁ ਬੇਟੀਆਂ ਨੂੰ ਲੁੱਟ ਕੇ, ਜ਼ੋਹਰਾ ਬੇਗਮ ਹੈ ਆਲਮਗੀਰ ਸਾਨੀ ਦੀ ਬੇਟੀ, ਉਹਦੇ ਨਾਲ ਆਪਣੇ ਪੁੱਤਰ ਤਹਿਮੂਰ ਦਾ ਵਿਆਹ ਕਰਦਾ ਹੈ। 17 ਸ਼ਾਹੀ ਘਰਾਣਿਆਂ ਦੀਆਂ ਲੜਕੀਆਂ ਨੂੰ ਤੇ 400 ਅਮੀਰਾਂ ਵਜ਼ੀਰਾਂ ਦੀਆਂ ਲੜਕੀਆਂ ਨੂੰ ਬੰਨ ਕੇ ਤੇ ਹਜ਼ਾਰਾਂ ਹਿੰਦੂਆਂ ਦੀਆਂ ਲੜਕੀਆਂ ਨੂੰ ਬੰਨ ਕੇ ਤੇ ਗੁਰੂ ਪਿਆਰਿਓ ਅਬਦਾਲੀ ਵਾਪਸ ਜਦੋਂ ਜਾਣ ਲੱਗਾ ਨਾ, ਇਹ ਦਿੱਲੀ ਦੀਆਂ ਕੰਧਾਂ ਤੋਂ ਮਾੜਾ ਜਿਹਾ ਹਟਿਆ ਤੇ ਸਾਡੇ ਬਾਬਿਆਂ ਨੇ, ਸਾਡੇ ਪੁਰਖਿਆਂ ਨੇ, ਸਾਡੇ ਸ਼ਹੀਦਾਂ ਨੇ ਇਹਨੂੰ ਆ ਕੇ ਦਰਸ਼ਨ ਦਿੱਤੇ ਆ। ਦਿਨੇ ਮਾੜਾ ਮੋਟਾ ਇਹ ਪੰਧ ਮੁਕਾਉਂਦਾ ਤੇ ਰਾਤ ਦੇ ਸਮੇਂ ਉਹ ਆਪਣਾ ਗੁਰੂ ਕੇ ਖਾਲਸੇ ਆਪਣਾ ਕੰਮ ਕਰਦੇ ਆ, ਇਹਦੀਆਂ ਫੌਜਾਂ ਨੂੰ ਲੁੱਟਦੇ, ਇਹਦਾ ਲੁੱਟਿਆ ਹੋਇਆ ਸਮਾਨ ਉਹਦੇ ਵਿੱਚੋਂ ਹਿੱਸਾ ਵਡਾਉਂਦੇ ਆ ਤੇ ਬਹੁ ਬੇਟੀਆਂ ਜਿੰਨੀਆਂ ਹਮਲੇ ਦੇ ਵਿੱਚ ਇੱਕ ਛਡਾਉਂਦੇ ਆ ਉਹ ਛਡਾ ਕੇ ਤੇ ਵਾਪਸ ਲੈ ਜਾਂਦੇ ਤੇ ਜਦੋਂ ਦਿਨ ਚੜ੍ਹਦੇ ਉਹਨਾਂ ਦਾ ਇਹ ਪਿੱਛਾ ਕਰਦਾ ਤੇ ਸਿੰਘ ਜੰਗਲਾਂ ਦੇ ਵਿੱਚ ਵੜ ਜਾਂਦੇ ਆ। ਇਹਨੂੰ ਗਰੀਲਾ ਯੁੱਧ ਕਹਿੰਦੇ ਸੀ, ਗੁਰੀਲਾ, ਪਹਿਲਾਂ ਹਮਲਾ ਕਰਨਾ ਔਰ ਜਦੋਂ ਹਮਲਾਵਰ ਬਣ ਕੇ ਦੂਜਾ ਆਪਣਾ ਦੁਸ਼ਮਣ ਮਗਰ ਹਮਲਾ ਕਰਦਾ ਥੋੜ੍ਹਾ ਜਿਹਾ ਅੱਗੇ ਜਾ ਕੇ ਫਿਰ ਪਿੱਛੇ ਮੁੜ ਕੇ, ਜਿੰਨੇ 10-20 ਜਾਂ 100 ਬੰਦੇ ਦੁਸ਼ਮਣ ਦੇ ਜਾਂਦੇ ਆ ਨਾ, ਫਿਰ ਇੱਕਦਮ ਪਿੱਛੇ ਮੁੜ ਕੇ ਉਹਨਾਂ ਦੇ ਉੱਤੇ ਹਮਲਾ ਕਰਕੇ ਦੁਸ਼ਮਣ ਦਾ ਨੁਕਸਾਨ ਕਰਨਾ, ਇਹਨੂੰ ਗਰੀਲਾ ਯੁੱਧ। ਸਾਡੇ ਬਾਬੇ ਗਰੀਲਾ ਯੁੱਧ ਲੜਨ ਦੇ ਵਿੱਚ ਬੜੇ ਮਾਹਰ ਸਨ। ਹੁਣ ਸਤਸੰਗ ਜੀ ਹੋਇਆ ਕੀ, ਇਹਨੂੰ ਲਾਹੌਰ ਤੱਕ ਆਉਂਦਿਆਂ ਆਉਂਦਿਆਂ ਸਾਰੀਆਂ ਬਹੁ ਬੇਟੀਆਂ ਛਡਾ ਲਈਆਂ ਗਈਆਂ ਤੇ ਇਹਦਾ ਲੁੱਟਿਆ ਹੋਇਆ ਸਮਾਨ ਬਿਲਕੁਲ ਹੌਲਾ ਜਿਹਾ ਕਰਕੇ ਰੱਖ ਦਿੱਤਾ। ਗੁਰੂ ਕੇ ਖਾਲਸੇ ਨੇ ਲੁੱਟ ਲਿਆ ਇਹਦੇ ਲੁੱਟੇ ਹੋਏ ਸਮਾਨ ਚੋਂ, ਔਰ ਚੋਰਾਂ ਨੂੰ ਮੋਰ, ਇਹਨੂੰ ਤਾਂ ਕਹਿੰਦੇ ਆ ਵੀ ਚੋਰਾਂ ਨੂੰ ਮੋਰ ਪੈ ਗਏ। ਗੁਰੂ ਕੇ ਸਿੰਘ ਇਹ ਜਿਹੜਾ ਵੀ ਹਮਲਾ ਵਰਗ ਕਰਕੇ ਆਉਂਦਾ ਸੀ ਉਹਨਾਂ ਇੱਦਾਂ ਹੀ ਕਰਦੇ ਸੀ। ਅਬਦਾਲੀ ਗੁੱਸੇ ਦਾ ਅੱਗ ਦਾ ਭਰਿਆ ਪਿਆ, ਹੁਣ ਵਾਪਸ ਜਾਣ ਲੱਗਾ। ਇਹ ਆਪਣੇ ਪੁੱਤਰ ਤੈਮੂਰ ਨੂੰ ਸਿੰਘਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਲਾਹੌਰ ਦਾ ਸੂਬੇਦਾਰ ਬਣਾ ਦਿੰਦਾ ਤੇ ਇਹਦੇ ਨਾਲ ਜਹਾਨ ਖਾਨ ਇੱਕ ਇਹਦਾ ਸੈਨਾਪਤੀ ਸੀ, ਉਹਨੂੰ 10,000 ਫੌਜ ਦੇ ਕੇ ਕਹਿੰਦਾ ਜਿੰਨੀ ਮਰਜ਼ੀ ਹੋਰ ਫੌਜ ਭਰਤੀ ਕਰ ਲਾ ਤੇ ਸਿੰਘ ਪੰਜਾਬ ਦੇ ਵਿੱਚੋਂ ਪਹਿਲਾਂ ਉਹਨਾਂ ਦੇ ਨਾਲ ਇੱਦਾਂ ਦਾ ਕਿਸੇ ਨੇ ਨਾ ਕੀਤਾ ਹੋਵੇ ਜਿੱਦਾਂ ਦਾ ਹੁਣ ਤੂੰ ਕਰਨਾ। ਜਹਾਨ ਖਾਨ ਲੈ ਕੇ ਫੌਜਾਂ ਤੇ ਗੁਰੂ ਪਿਆਰਿਓ ਗੁਰੂ ਕੇ ਖਾਲਸੇ ਨੂੰ ਖਤਮ ਕਰਦਾ, ਦਰਬਾਰ ਸਾਹਿਬ ਦੇ ਉੱਤੇ ਆ ਕੇ ਹਮਲਾ ਕਰਕੇ ਜਿਹੜੇ ਸਿੰਘ ਸਨ ਉਹਨਾਂ ਨੂੰ ਸ਼ਹੀਦ ਕਰਕੇ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾ ਕੇ ਤੇ ਸਰੋਵਰ ਨੂੰ ਮਿੱਟੀ ਦੇ ਨਾਲ ਪੂਰ ਕੇ, ਇਹ ਪਾਪੀ ਜਿਹੜਾ ਜ਼ੁਲਮ ਕਰਦਾ ਇਹਦਾ ਇੱਕ ਸਿੰਘ ਜਿਹੜਾ ਨਾ ਆ ਜਾ ਪਹੁੰਚਦਾ ਤਲਵੰਡੀ ਸਾਹਿਬ ਵੇਖੇ, ਉੱਥੇ ਗੁਰੂ ਕਾ ਲੱਗਾ ਹੋਇਆ ਦਰਬਾਰ, ਉੱਥੇ ਚੜ੍ਹਦੀ ਕਲਾ ਦਾ ਇੱਕ ਬਜ਼ੁਰਗ ਬਾਬਾ ਸਾਡੀ ਕੌਮ ਦਾ ਉਹ ਮਿਸਲ ਸ਼ਹੀਦਾਂ ਦਾ ਜਥੇਦਾਰ ਬਾਬਾ ਦੀਪ ਸਿੰਘ, ਔਰ ਉੱਥੇ ਦਰਬਾਰ 'ਚ ਜਾ ਕੇ ਬੈਠੇ ਨੇ, ਸਿੱਖੀ ਦਾ ਪ੍ਰਚਾਰ ਕਰਦੇ ਨੇ। ਪੰਜਾਬ ਤੋਂ ਗਏ ਹੋ ਇੱਕ ਸਿੰਘ ਜਾ ਕੇ ਬਾਬਾ ਦੀਪ ਸਿੰਘ ਨੂੰ ਦਰਬਾਰ ਸਾਹਿਬ ਦੇ ਉੱਤੇ ਜੋ ਪੀਤੀ ਹੈ ਉਸ ਵੇਲੇ ਦੀ ਘਟਨਾ ਦਾ ਵਰਣਨ ਇਉਂ ਕਰਦਾ।

ਬਾਬਾ ਦੀਪ ਸਿੰਘ ਜੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਪਹਿਲੀ ਵਾਰ ਗਏ ਸਨ ਨਾ, ਹਲੇ ਦੀਪ ਨਹੀਂ ਸੀ, ਹਲੇ ਉਮਰ ਛੋਟੀ ਸੀ, ਹਲੇ ਭਾਈ ਦੀਪਾ ਸੀ, ਹਲੇ ਖੰਡੇ ਦੀ ਪੌਲ ਨਹੀਂ ਛਕੀ, ਕੋਈ 7-8 ਸਾਲ ਦੀ ਉਮਰ ਹੋਵੇਗੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਗਏ ਆ। ਸਤਿਗੁਰੂ ਇਹਨਾਂ ਦੇ ਮਾਂ ਬਾਪ ਨੂੰ ਆਖਣ ਲੱਗੇ, ਕਹਿੰਦੇ ਬੱਚਾ ਬੜਾ ਪਿਆਰਾ, ਤੁਸੀਂ ਥੋੜਾ ਜਿਹਾ ਸਮਾਂ ਸਾਡੇ ਕੋਲ ਇਹਨੂੰ ਰਹਿਣ ਦਿਓ। ਮੰਨ ਗਏ ਵੀ ਹੋਰ ਕਲਗੀਆਂ ਵਾਲਿਆ ਪਾਤਸ਼ਾਹ, ਸਾਡਾ ਪੁੱਤ ਤੇਰੇ ਚਰਨਾਂ 'ਚ ਪ੍ਰਵਾਨ ਹੋ ਜਾਵੇ ਤੇ ਸਾਨੂੰ ਹੋਰ ਕੀ ਚਾਹੀਦਾ। ਸੋ ਪਿਆਰਿਓ, ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਕੋਲ ਰੱਖ ਕੇ ਜਿੱਥੇ ਨਾਮ ਦੀ ਦਾਤ ਬਖਸ਼ੀ ਹੈ ਉੱਥੇ ਸੇਵਾ ਕਰਨ ਦਾ ਚਾਅ ਬਖਸ਼ਿਆ। ਇੱਕ ਬੜੀ ਪਿਆਰੀ ਘਟਨਾ ਬਾਬਾ ਦੀਪ ਸਿੰਘ ਜੀ ਦੇ ਜਨਮ ਦੀ ਆਉਂਦੀ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਰਹਿੰਦਾ ਭਾਈ ਦੀਪਾ, ਹੁਣ ਇਹ ਦੀਪ ਸਿੰਘ ਨਹੀਂ ਹੈ ਹਜੇ, ਭਾਈ ਦੀਪਾ ਬਰਤਨ ਮਾਂਜ ਰਿਹਾ ਸੀ। ਲੋਹੇ ਦੇ ਬਾਟਿਆਂ ਵਿੱਚ ਨਿਹੰਗ ਸਿੰਘ ਪ੍ਰਸ਼ਾਦਾ ਛਕਿਆ ਕਰਦੇ ਸੀ ਨਾ ਗੁਰੂ ਪਿਆਰਿਓ, ਉਹ ਰੇਤਾ ਨਾਲ ਬੜਾ ਘੁੱਟ ਘੁੱਟ ਕੇ ਮਾਂਜਦੇ ਆ। ਬਾਬਾ ਦੀਪਾ ਜੀ, ਭਾਈ ਦੀਪਾ ਜੀ ਬਰਤਨ ਨੂੰ ਆਪਣੇ ਨੂੰ ਘੁੱਟ ਘੁੱਟ ਕੇ ਮਾਂਜ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਲਾਗਿਓ ਦੀ ਲੰਘੇ ਆ, ਉਹ ਅੰਤਰ ਧਿਆਨ ਲੱਗਾ ਹੈ, ਉਹਨੂੰ ਕੋਈ ਨਹੀਂ ਪਤਾ ਪਿੱਛੇ ਮੇਰੇ ਕੌਣ ਆਇਆ ਕੌਣ ਗਿਆ। ਤੇ ਦੂਜੀ ਵਾਰ ਫੇਰ ਕਲਗੀਆਂ ਵਾਲੇ ਪਾਤਸ਼ਾਹ ਲੰਘੇ ਆ ਤੇ ਫੇਰ ਬਾਟੇ ਨੂੰ ਮਾਂਜੀ ਜਾਂਦਾ ਹੈ। ਪਾਤਸ਼ਾਹ 2 ਮਿੰਟ ਵਾਸਤੇ ਇਹਦੇ ਪਿਛਲੇ ਪਾਸੇ ਰੁਕ ਜਾਂਦੇ ਨੇ ਤੇ ਭਾਈ ਦੀਪਾ ਜੀ ਆਪਣੇ ਕੰਮ ਵਿੱਚ ਮਸਤ ਆ, ਬਾਟੇ ਨੂੰ ਮਾਂਜੀ ਜਾ ਰਿਹਾ। ਤੇ ਲਾਗਿਓ ਸਿੰਘ ਨੇ ਕਿਸੇ ਨੇ ਕੂਣੀ ਮਾਰੀ, ਕਹਿੰਦੇ ਦੀਪੇ ਗੁਰੂ ਸਾਹਿਬ ਤੇਰੇ ਪਿੱਛੇ ਖੜੇ ਆ, ਗੁਰੂ ਸਾਹਿਬ ਨੂੰ ਮਿਲਣਾ ਨੀ, ਚਰਨੀ ਪਰਸਣੇ। ਭਾਈ ਦੀਪੇ ਨੇ ਆਪਣਾ ਕੌਲਾ ਰੱਖਿਆ, ਪਿੱਛੇ ਝਾਤੀ ਮਾਰੀ, ਸੱਚੀ ਕਲਗੀਆਂ ਵਾਲੇ ਪਾਤਸ਼ਾਹ ਖੜੇ ਸੀ, ਚਰਨ ਪਰਸੇ ਨੇ। ਤੇ ਦਾਤਾ ਜੀ ਪੁੱਛਣ ਲੱਗੇ, ਬੱਚਾ ਕੀ ਮੈਂ ਦੇਖ ਰਿਹਾ ਤੂੰ ਆਪਣਾ, ਮੈਂ 2 ਗੇੜੇ ਕੱਢ ਗਿਆ। ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਮੈਂ 2 ਗੇੜੇ ਕੱਢ ਗਿਆ, ਤੂੰ ਆਪਣੇ ਬਾਟੇ ਨੂੰ ਮਾਂਜ ਜਾਣਾ, ਕੀ ਲੱਗਾ ਹੋਇਆ ਇਹਨੂੰ। ਤੇ ਭਾਈ ਦੀਪਾ ਜੀ ਆਖਣ ਲੱਗੇ, ਕਲਗੀਆਂ ਵਾਲਿਆ ਪਾਤਸ਼ਾਹ ਬਾਟੇ ਨੂੰ ਭਾਵੇਂ ਕੁਛ ਨਹੀਂ ਲੱਗਾ, ਲੱਗਾ ਮੈਨੂੰ ਆ। ਕਹਿੰਦੇ ਤੈਨੂੰ ਕੀ ਲੱਗਾ। ਦਾਤਾ ਮੈਂ ਇਸ ਬਾਟੇ ਨੂੰ ਜਦੋਂ ਮਾਂਜਦਾ ਇਹਦੇ ਵਿੱਚ ਜਦੋਂ ਮੈਂ ਇਹਨੂੰ ਚਮਕਾਉਣਾ ਨਾ, ਮੈਂ ਇਹਦੇ ਵਿੱਚ ਦੇਖਣ ਦਾ ਯਤਨ ਕਰਦਾ ਹੈ, ਔਰ ਮੈਨੂੰ ਹਲੇ ਆਪਣਾ ਹੀ ਮੂੰਹ ਇਹਦੇ ਵਿੱਚ ਦਿਸੀ ਜਾਂਦਾ। ਬਾਟੇ ਨੂੰ ਮਾਂਜਦਾ ਆ, ਘੁੱਟ ਕੇ ਮਾਂਜਦਾ, ਔਰ ਜਦੋਂ ਲਿਸ਼ਕਦਾ ਨਾ ਇਹਦੇ ਵੱਲ ਨੂੰ ਮੈਂ ਦੇਖਦਾ, ਇਹਨੂੰ ਇਹਦੇ ਵਿੱਚੋਂ ਹਲੇ ਮੈਂ ਦੀਪਾ ਹੀ ਦਿਸੀ ਜਾਂਦਾ। ਤੇ ਦਾਤਾ ਜੀ ਇਹ ਮੈਂ ਤਦ ਤੱਕ ਮਾਂਜੀ ਜਾਂਦਾ ਹੁੰਦਾ, ਮੈਂ ਮਾਂਜਦਾ ਰਹਿਣਾ ਜਦੋਂ ਤੱਕ ਇਸ ਦੀਪੇ ਦੀ ਜਗ੍ਹਾ ਤੋਂ ਇਹਦੇ ਵਿੱਚ ਦੀ ਮੈਨੂੰ ਮੇਰਾ ਕਲਗੀਆਂ ਵਾਲਾ ਨਾ ਦਿਸਣ ਲੱਗ ਪਿਆ। ਕੋਈ ਸਤਨਾਮ ਗੁਰੂ ਪਿਆਰੇ, ਦੇਖੋ ਕਿੱਦਾਂ ਦੇ ਸਿਦਕੀ ਸਿੱਖ ਹੁੰਦੇ ਸੀ। ਕਹਿੰਦੇ ਜਦੋਂ ਤੱਕ ਇਹਦੇ ਵਿੱਚ ਦੀ ਮੈਨੂੰ ਮੇਰਾ ਪ੍ਰੀਤਮ ਕਲਗੀਆਂ ਵਾਲਾ ਪਾਤਸ਼ਾਹ ਨਾ ਦਿਸਿਆ, ਉਦੋਂ ਤੱਕ ਪਾਤਸ਼ਾਹ ਇਹ ਬਾਟਾ ਸਾਫ਼ ਹੋਣਾ ਹੀ ਨਹੀਂ ਹੈ। ਤੋ ਕਹਿਣ ਤੋਂ ਭਾਵ ਇਹ ਬਾਟਾ ਹਿਰਦੇ ਦਾ ਬਾਟਾ ਹੈ ਸਾਡਾ, ਜਿਹਦੇ ਵਿੱਚੋਂ ਹਲੇ ਮੈਂ ਰੜਕਦੀ ਆ, ਮੈਨੂੰ ਆਪਣਾ ਹੰਕਾਰ ਹਲੇ ਰੜਕੀ ਜਾਂਦਾ, ਇਹਦੇ ਵਿੱਚੋਂ ਜਦੋਂ ਮੈਨੂੰ ਮੇਰੇ ਆਪਣੇ ਪ੍ਰੀਤਮ ਦੇ ਗੁਰੂ ਸਾਹਿਬ ਦੇ ਸ਼ਬਦ ਗੁਰੂ ਦੇ ਦਰਸ਼ਨ ਨਾ ਹੋਣ ਲੱਗ ਪਏ, ਤੇ ਗੁਰੂ ਪੈਰਿਓ ਸੱਚੋ ਇਹ ਭਾਂਡਾ ਜੂਠਾ ਹੀ ਰਹਿੰਦਾ ਹੈ। ਸੋ ਸੱਚੇ ਸਤਿਗੁਰਾਂ ਨੇ ਜਦੋਂ ਖੰਡੇ ਦੀ ਪੌਲ ਤਿਆਰ ਕੀਤੀ ਹੈ ਨਾ, ਇਸ ਭਾਈ ਦੀਪੇ ਨੂੰ ਖੰਡੇ ਦੀ ਪੌਲ ਚੁਕਾ ਕੇ ਤੇ ਇਹਦਾ ਨਾਂ ਭਾਈ ਦੀਪ ਸਿੰਘ ਰੱਖਿਆ, ਇਹ ਦੀਪ ਸਿੰਘ ਬਣ ਗਿਆ ਸੀ। ਹੁਣ ਸਾਧ ਜੀ ਇਹ ਬਾਬਾ ਦੀਪ ਸਿੰਘ, ਦਰਅਸਲ ਮੈਂ ਇਹਦਾ ਪਿੰਡ ਦੇ ਤੁਹਾਨੂੰ ਦਰਸ਼ਨ ਕਰਾਉਣ ਦਾ ਯਤਨ ਕਰਾਂ ਇੱਕ ਕਵਿਤਾ ਦੇ ਰਾਹੀਂ। ਪਹੂ ਵਿੰਡ ਹੈ, ਦਰਅਸਲ ਜਦੋਂ ਇਹ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਜਨਮ ਹੁੰਦਾ ਹੈ, ਉਦੋਂ ਇਹ ਜ਼ਿਲ੍ਹਾ ਲਾਹੌਰ ਸੀ ਤੇ ਅੱਜ ਕੱਲ੍ਹ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ। ਪਹੂ ਵਿੰਡ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਹੈ। ਉੱਥੇ ਇੱਕ ਸੰਧੂ ਜੱਟ ਸਿੱਖਾਂ ਦਾ ਪਰਿਵਾਰ ਰਹਿੰਦਾ ਹੈ, ਪਿਤਾ ਭਗਤੂ ਤੇ ਮਾਤਾ ਜਿਉਣੀ। ਗੁਰੂ ਕਿਹਾ ਰਿਹਾ ਮਾਤਾ ਜਿਉਣੀ ਦੇ ਘਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਜਨਮ ਹੁੰਦਾ ਹੈ। ਇਹ ਸਿੱਖੀ ਦੇ ਨਾਲ ਜੁੜਦਾ ਹੈ, ਗੁਰੂ ਕਾ ਸਿੱਖ ਹੁਣ ਜਲਾਉਣੀ ਹੁੰਦੀ ਹੈ, ਇਹ ਹੁਣ ਸਿੱਖੀ ਦੇ ਨਾਲ ਜੁੜਦਾ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੱਕ ਪਹੁੰਚਦਾ ਹੈ। ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਦੀ ਪੌਲ ਛਕਾ ਦਿੱਤੀ ਤੇ ਸਤਸੰਗ ਜੀ ਹਰ ਜਿਹੜਾ ਵੀ ਕੋਈ ਕਿਤੇ ਵੀ ਕੋਈ ਮੁਕਾਬਲਾ ਹੁੰਦਾ ਦੁਸ਼ਮਣਾਂ ਦੇ ਨਾਲ ਜਾਂ 22 ਧਾਰ ਦੇ ਪਹਾੜੀ ਰਾਜਿਆਂ ਦੇ ਨਾਲ, ਤੇ ਇਹ ਭਾਈ ਦੀਪ ਸਿੰਘ ਸਭ ਤੋਂ ਮੋਹਰੇ ਹੋ ਕੇ ਲੜਦਾ ਹੈ। ਗੁਰੂ ਪਿਆਰਿਓ ਇਦਾਂ ਦਾ ਵੀ ਸਮਾਂ ਆ ਗਿਆ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਨੂੰ ਛੱਡ ਕੇ ਤੇ ਮਹਾਰਾਜ ਆਪ ਆਪਣੇ ਨਗਰ
महाराज आप चमकौर नूं चमकौर दे विच दी आनंदपुर नूं छड के अपने पुत्रां नूं शहीद करवा के ते मालवे दी धरती ते पहुंचदे आ ते सबब दे नाल भाई दीप सिंह जी जिहड़ा आनंदपुर साहिब नूं घेरा पिया सी उहदे विच इह मौजूद नहीं सी। ਸੁਭਾਵਕ ਆਪਣੇ ਗੁਰੂ ਪਿਆਰਿਓ ਫਸਲਾਂ ਵੱਢਣ ਦਾ ਬੀਜਣ ਦਾ ਸਮਾਂ ਸੀ ਤੇ ਭਾਈ ਦੀਪ ਸਿੰਘ ਆਪਣੇ ਨਗਰ ਚਲੇ ਗਏ ਤੇ ਫਿਰ ਘੇਰਾ ਇੰਨਾ 7-8 ਮਹੀਨੇ ਇਹ ਸਖਤ ਹੋ ਗਿਆ ਤੇ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਨੰਦਪੁਰ ਜਾਣ ਲਈ ਮੌਕਾ ਨਾ ਮਿਲਿਆ ਕਿਉਂਕਿ ਬਾਹਰਲੇ ਪਾਸੇ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚਾ ਸਨ ਤੇ ਜਿਹੜੇ ਅੰਦਰ ਘਿਰ ਗਏ ਉਹ ਅੰਦਰ ਘਿਰ ਗਏ ਜਿਹੜੇ ਬਾਹਰ ਫਸ ਗਏ ਉਹ ਬਾਹਰ ਅੰਦਰ ਨਾ ਜਾ ਸਕੇ ਬਾਹਰਲੇ ਅੰਦਰ ਨਾ ਆ ਸਕੇ ਤੇ ਅੰਦਰਲੇ ਬਾਹਰ ਨਾ ਜਾ ਸਕੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਹੁਣ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਨੂੰ ਛੱਡਦੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਣ ਦੀਆਂ ਗਾਥਾ ਸੁਣੀਆਂ ਦੋ ਪੁੱਤ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿਣੇ ਗਏ ਤੇ ਸਤਸੰਗ ਜੀ ਜਦੋਂ ਸਤਿਗੁਰੂ ਦਮਦਮਾ ਸਾਹਿਬ ਪਹੁੰਚਦੇ ਹਨ ਉਦੋਂ ਫਿਰ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਭਾਈ ਦੀਪ ਸਿੰਘ ਜੀ ਪਹੁੰਚਦੇ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਦਾਤਾ ਮੈਥੋਂ ਕਿਹੜੀ ਭੁੱਲ ਹੋਈ ਹੈ ਮੇਰੇ ਨਾਲ ਦੇ ਸਾਰੇ ਜਿੰਨੇ ਪਲਟਣ ਦੇ ਸਿੰਘ ਸੀ ਉਹ ਸਾਰੇ ਦੇ ਸਾਰੇ ਸ਼ਹੀਦੀਆਂ ਪ੍ਰਾਪਤ ਕਰ ਗਏ ਤੇਰੇ ਚਰਨਾਂ ਚ ਪ੍ਰਵਾਨ ਹੋ ਗਏ ਮੁਕਤਸਰ ਦੀ ਧਰਤੀ ਤੇ ਤੂੰ ਕਿਸੇ ਨੂੰ 2000 ਦਾ ਕਿਸੇ ਨੂੰ 4000 ਦਾ ਕਿਸੇ ਨੂੰ 8000 ਦਾ ਖਿਤਾਬ ਦਿੱਤਾ ਤੇ ਪਾਤਸ਼ਾਹ ਮੇਰੇ ਚਰਨ ਮੇਰੇ ਕਰਮਾਂ ਵਿੱਚ ਹਲੇ ਜਿਹੜੀ ਸ਼ਹੀਦੀ ਹੈ ਉਹ ਕਿਉਂ ਨੀ ਨਸੀਬ ਹੁੰਦੀ ਮੈਂ ਕੋ ਦਾਤਾ ਕੋਈ ਭੁੱਲ ਹੋ ਗਈ ਹੈ। ਗੁਰੂ ਪਿਆਰਿਓ ਜਿਹਨਾਂ ਨੂੰ ਮਰਨ ਦਾ ਚਾਅ ਹੁੰਦਾ ਉਹ ਇੱਦਾਂ ਦੀਆਂ ਵੀ ਅਰਦਾਸਾਂ ਕਰ ਲੈਂਦੇ ਆ ਤੇ ਕਲਗੀਆਂ ਵਾਲੇ ਪਾਤਸ਼ਾਹ ਭਾਈ ਦੀਪ ਸਿੰਘ ਨੂੰ ਘੁੱਟ ਕੇ ਕਾਲਜੇ ਨਾਲ ਆਉਂਦੇ ਕਹਿੰਦਾ ਦੀਪ ਸਿੰਘਾ ਪਾਤਸ਼ਾਹ ਕਹਿੰਦੇ ਦੀਪ ਸਿੰਘਾ ਤੈਨੂੰ ਸ਼ਹੀਦੀ ਦਾ ਇੰਨਾ ਚਾਹ ਉਹ ਜਾ ਦੀਪ ਸਿੰਘਾ ਤੇਰੀ ਸ਼ਹੀਦੀ ਦੁਨੀਆਂ ਤੋਂ ਵੱਖਰੀ ਹੋਵੇਗੀ ਜਿੱਦਾਂ ਦਾ ਤੂੰ ਸ਼ਹੀਦ ਹੋਇਆ ਨਾ ਹੋਣਾ ਆ ਜਿੱਦਾਂ ਦੀ ਸ਼ਹੀਦੀ ਤੈਅ ਪ੍ਰਾਪਤ ਕਰਨੀ ਆ ਦੁਨੀਆਂ ਦੇ ਵਿੱਚ ਇੱਦਾਂ ਦਾ ਕੋਈ ਸ਼ਹੀਦ ਹੀ ਨਹੀਂ ਹੋਣਾ। ਹੁਣ ਗੁਰੂ ਪਿਆਰਿਓ ਸਮਾਂ ਬਣਦਾ ਹੈ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਦੋਂ ਬਾਬਾ ਦੀਪ ਸਿੰਘ ਜੀ ਉੱਥੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਨੇ ਕਲਮ ਉਠਾਉਂਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਦੇ ਚਾਰ ਉਤਾਰੇ ਵੀ ਕਰਦੇ ਆ। ਸਮਾਂ ਆ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਚੌਥੀ ਚੀਜ਼ ਲਾਉਣੀ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਮਾਂ ਆਉਂਦਾ ਔਰ ਉਹਦੇ ਵਿੱਚ ਫਿਰ ਇਹ ਭਾਈ ਦੀਪ ਸਿੰਘ ਸਭ ਤੋਂ ਅੱਗੇ ਹੋ ਕੇ ਲੜਦੇ ਨੇ ਔਰ ਇਹਨਾਂ ਦੀ ਮਿਸਲ ਦਾ ਨਾਂ ਵੀ ਸ਼ਹੀਦੀ ਮਿਸਲਾਂ ਰੱਖਿਆ ਜਾਂਦਾ ਸ਼ਹੀਦ ਮਿਸਲ ਸ਼ਹੀਦ ਮਿਸਲ ਦੇ ਇਹ ਮੁਖੀ ਬਣਦੇ ਨੇ। ਹੁਣ ਗੁਰੂ ਪਿਆਰਿਓ ਅੱਤ ਕਮਾਲ ਦੀ ਜੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਜੰਗ ਦੇ ਵਿੱਚ ਅੱਗੇ ਤੋਂ ਅੱਗੇ ਹੋ ਕੇ ਇਹ ਸਾਥ ਦਿੰਦੇ ਨੇ ਪਰ ਸ਼ਹੀਦੀ ਹਜੇ ਵੀ ਨਸੀਬ ਨਹੀਂ ਹੋਈ ਹੈ। ਫਿਰ ਉਸੇ ਹੀ ਜਗ੍ਹਾ ਦੇ ਉੱਤੇ ਆ ਜਾਂਦੇ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ। ਹੁਣ ਗੁਰੂ ਪਿਆਰਿਓ ਜਿਹੜਾ ਕਾਰਜ ਬਾਕੀ ਰਹਿੰਦਾ ਸੀ ਉਹ ਕਾਰਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲਿਖਵਾਈ ਦਾ। ਹੁਣ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਇਸੇ ਹੀ ਜਗ੍ਹਾ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅੰਤਮ ਛੋ ਅੰਤਮ ਸਰੂਪ ਦੇ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਇਹ ਪਾਵਨ ਬੀੜ ਲਿਖਵਾਈ ਸੀ ਪਰ ਉਸ ਬੀੜ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਨਹੀਂ ਸੀ ਹੋ ਹੀ ਨਹੀਂ ਸਕਦੀ ਸੀ ਕਿਉਂਕਿ ਪਾਤਸ਼ਾਹ ਤੇ ਬਾਅਦ ਵਿੱਚ ਨੌਵੇਂ ਪਾਤਸ਼ਾਹ ਤੇ ਪੰਜਵੇਂ ਪਾਤਸ਼ਾਹ ਤੋਂ ਬਾਅਦ ਕੁਦਰਤੀ ਗੱਲ ਕਿ ਉਹ ਬਾਅਦ ਵਿੱਚ ਹੋਏ ਨੇ ਤੇ ਨੌਵੇਂ ਪਾਤਸ਼ਾਹ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸੁਸ਼ੋਭਿਤ ਕਰਕੇ ਤੇ ਨਾਲ ਭਾਈ ਦੀਪ ਸਿੰਘ ਜੀ ਦੀ ਡਿਊਟੀ ਲੱਗ ਗਈ ਦੀਪ ਸਿੰਘਾ ਤੂੰ ਇਸ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰੇ ਕਰਨੇ ਆ ਤੇ ਚਾਰ ਉਤਾਰੇ ਕੀਤੇ ਸਨ ਔਰ ਉਹ ਚਾਰੇ ਸਰੂਪ ਸਾਡੇ ਚੌਵਾਂ ਤਖਤਾਂ ਦੇ ਉੱਤੇ ਬਿਰਾਜਮਾਨ ਨੇ ਇੱਕ ਹਰਿਮੰਦਰ ਅਕਾਲ ਤਖਤ ਸਾਹਿਬ ਇੱਕ ਹਜ਼ੂਰ ਸਾਹਿਬ ਇੱਕ ਦਮਦਮਾ ਸਾਹਿਬ ਤੇ ਇੱਕ ਕੇਸਗੜ੍ਹ ਪਟਨਾ ਸਾਹਿਬ ਨਹੀਂ ਹੈ ਪੰਜ ਤਖਤ ਨੇ ਪਟਨਾ ਸਾਹਿਬ ਨੇ ਚਾਰ ਸਰੂਪ ਸੀ ਇਹਨਾਂ ਚਾਰਾਂ ਤਖਤਾਂ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਉਹਨਾਂ ਨੇ ਇਸ ਵੇਲੇ ਬਿਰਾਜਮਾਨ ਨੇ। ਹੁਣ ਬਾਬਾ ਦੀਪ ਸਿੰਘ ਜੀ ਇਸ ਤਲਵੰਡੀ ਦੀ ਪਾਵਨ ਧਰਤੀ ਤੇ ਪਾਵਨ ਸਰੂਪਾਂ ਦੇ ਉਤਾਰੇ ਕਰਨ ਤੋਂ ਬਾਅਦ ਸਿੱਖ ਸੰਗਤਾਂ ਨੂੰ ਕਥਾ ਕਰ ਕਰਕੇ ਸੁਣਾਉਂਦੇ ਨੇ ਹੱਥ ਦੇ ਵਿੱਚ ਕਲਮ ਫੜੀ ਹੈ ਤੇ ਸਤਸੰਗਤ ਜੀ ਜਦੋਂ ਇੱਕ ਸਿੱਖ ਨੇ ਆ ਕੇ ਦੱਸਿਆ ਕਿ ਬਾਬਾ ਜੀ ਇਸ ਵੇਲੇ ਦਰਬਾਰ ਸਾਹਿਬ ਦੀ ਬੇਅਦਬੀ ਜਹਾਨ ਖਾਂ ਪਾਪੀ ਨੇ ਜਿਹੜੀ ਕੀਤੀ ਹੈ ਉਹ ਦੱਸਣ ਤੋਂ ਬਾਹਰ ਹੈ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿੰਨੇ ਗੁਰਦੁਆਰੇ ਉਹ ਢਾਹ ਦਿੱਤੇ ਗਏ ਆ ਦਰਬਾਰ ਸਾਹਿਬ ਨੂੰ ਗੋਲੀਆਂ ਮਾਰ ਕੇ ਔਰ
ਬੰਬਾਂ ਦੇ ਨਾਲ ਉਡਾ ਦਿੱਤਾ ਗਿਆ, ਸਰੋਵਰ ਨੂੰ ਪੂਰ ਦਿੱਤਾ ਗਿਆ ਤੇ ਬਾਬਾ ਜੀ ਹੁਣ ਕੋਈ ਬਦਲਾ ਲੈਣ ਵਾਸਤੇ ਇਸ ਵੇਲੇ ਪੰਜਾਬ ਦੇ ਵਿੱਚ ਮਰਦ ਨਹੀਂ ਰਹਿ ਗਿਆ ਤੇ ਤੁਸੀਂ ਉੱਠੋ, ਅਸੀਂ ਤੁਹਾਨੂੰ ਫਰਵਾਦ ਕਰ ਸਕਦੇ ਹਾਂ। ਤੇ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਨੇ ਆਪਣੀ ਕਲਮ ਰੱਖ ਦਿੱਤੀ ਹੈ, ਇੱਕਦਮ ਹੱਥ ਤਲਵਾਰ ਦੀ ਮੁੱਠ ਦੇ ਉੱਤੇ ਗਿਆ ਤੇ ਆਪਣੀ ਜੰਗੀ ਯੋਧਿਆਂ ਨੂੰ ਲਲਕਾਰ ਕੇ ਤੇ ਮੌਤ ਨੂੰ ਕਬੂਲ ਕਰਨ ਵਾਸਤੇ ਜਿਵੇਂ ਵਾਜਾਂ ਮਾਰਦੇ ਨੇ। ਸੋ ਗੁਰੂ ਪਿਆਰਿਓ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਲੱਗੇ ਦਰਬਾਰ ਦੇ ਵਿੱਚ ਉਹ ਬਾਬਾ ਦੀਪ ਸਿੰਘ, ਉਸ ਵੇਲੇ ਉਹਦੀ ਉਮਰ ਤਕਰੀਬਨ 75 ਸਾਲ ਦੀ ਹੋ ਚੁੱਕੀ ਹੈ। ਹੁਣ ਆਪਾਂ ਜੇ ਬਾਬਾ ਦੀਪ ਸਿੰਘ ਦੇ ਜਨਮ ਦੀ ਗੱਲ ਕਰੀਏ ਨਾ ਤੇ ਸਤਸੰਗ ਜੀ ਕਿਤਿਓਂ ਵੀ ਕੋਈ ਏਦਾਂ ਦਾ ਵਹੀ ਨਹੀਂ ਹੈ ਜਿੱਥੇ ਕੋਈ ਉਸ ਵੇਲੇ ਪ੍ਰੋਪਰ ਉਹਨਾਂ ਦਾ ਜਨਮ ਪ੍ਰਕਾਸ਼ ਕਦੋਂ ਹੋਇਆ ਸੀ ਨਹੀਂ ਦੱਸਿਆ ਜਾ ਸਕਦਾ, ਪਰ ਆਈਡੀਆ ਲਾਉਂਦੇ ਆ ਸਾਡੇ ਲੇਖਕਾਂ ਨੇ, ਇਤਿਹਾਸਕਾਰਾਂ ਨੇ ਆਈਡੀਆ ਲਾਇਆ ਬਈ ਜਦੋਂ ਬਾਬਾ ਦੀਪ ਸਿੰਘ ਦੀ ਸ਼ਹੀਦੀ ਹੁੰਦੀ ਹੈ ਨਾ ਉਦੋਂ ਤਕਰੀਬਨ ਉਹਨਾਂ ਦੀ ਉਮਰ 75 ਸਾਲ ਦੀ ਸੀ ਤੇ ਉਹਨਾਂ ਦਾ ਜਨਮ 26 ਜਨਵਰੀ ਨੂੰ ਮਿਥਿਆ ਜਾਂਦਾ, 26 ਜਨਵਰੀ। ਤੇ ਜੇ 75 ਸਾਲ ਆਪਾਂ ਲਾਈਏ ਨਾ ਤੇ ਤਕਰੀਬਨ 1682 ਦੀ ਗੱਲ ਬਣਦੀ ਹੈ ਕਿ ਉਦੋਂ ਉਹਨਾਂ ਦਾ ਪਹੁ ਪਿੰਡ ਵਿਖੇ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਤੇ ਗੁਰੂ ਪਿਆਰਿਓ ਮਾਤਾ ਭਗਤੀ, ਮਾਤਾ ਜੂਣੀ ਤੇ ਪਿਤਾ ਭਗਤੂ ਜੀ ਦੇ ਸੰਧੂ ਜੱਟ ਪਰਿਵਾਰਾਂ ਦੇ ਘਰ ਦੇ ਵਿੱਚ, ਤੇ ਇਸ ਵੇਲੇ ਬਾਬਾ ਦੀਪ ਸਿੰਘ ਇਹ ਤਲਵੰਡੀ ਸਾਬੋ ਤੋਂ ਆਪਣੇ ਯੋਧਿਆਂ ਨੂੰ ਧਰਮ ਅਣਖ ਤੇ ਹਰਿਮੰਦਰ ਸਾਹਿਬ ਦੀ ਉਸ ਬੇਅਦਬੀ ਨੂੰ ਰੋਕਣ ਵਾਸਤੇ ਮਰ ਮਿਟਣ ਲਈ ਜਿਵੇਂ ਸੁਨੇਹਾ ਦਿੰਦਾ, ਆਓ ਪਿਆਰ ਨਾਲ ਟਾੜੀ।

ਬਾਬਾ ਦੀਪ ਸਿੰਘ ਜੀ ਨੂੰ ਕਿਸੇ ਸਿੰਘ ਨੇ ਜਾ ਕੇ ਦੱਸਿਆ, ਬਾਬਾ ਪੰਜਾਬ ਤੋਂ ਦੂਰ ਆ ਕੇ ਬੈਠੇ ਹੋ, ਪੰਜਾਬ ਦੀ ਕਦੀ ਸਾਰ ਲਈ ਹੈ ਵੀ ਦਰਬਾਰ ਸਾਹਿਬ ਜਾਂ ਹੋਰ ਸਾਡੀ ਸਿੱਖ ਕੌਮ ਜਾਂ ਸਾਡੇ ਗੁਰਧਾਮਾਂ ਦਾ ਕੀ ਬਣਦਾ ਹੋਵੇਗਾ? ਤੇ ਬਾਬਾ ਦੀਪ ਸਿੰਘ ਇੱਕਦਮ ਸੁਚੇਤ ਹੋਏ, ਕਹਿੰਦਾ ਸਿੰਘਾ ਕੀ ਬੋਲਣਾ ਚਾਹੁੰਦਾ ਤੂੰ, ਕੀ ਕਿਹਾ, ਕੀ ਹਾਲਾਤ ਆ ਪੰਜਾਬ ਦੇ? ਕਹਿੰਦਾ ਅਬਦਾਲੀ ਦਾ ਪੁੱਤ ਤੈਮੂਰ ਸ਼ਾਹ ਪੰਜਾਬ ਦਾ ਗਵਰਨਰ ਬਣਿਆ ਬਾਬਾ, ਤੈਨੂੰ ਪਤਾ? ਕਹਿੰਦਾ ਨਹੀਂ। ਕਹਿੰਦਾ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਜਹਾਨ ਖਾਂ ਜਰਨੈਲ ਬਣ ਕੇ 10,000 ਫੌਜ ਉਹਦੀ ਆਪਣੀ ਸੀ ਤੇ ਹੋਰ ਫੌਜ ਭਰਤੀ ਕਰਕੇ 40-50 ਹਜ਼ਾਰ ਬੰਦਾ ਲੈ ਕੇ ਤੇ ਸਿੱਖਾਂ ਦਾ ਖੁਰਾ ਖੋਜ ਮਟਾਉਂਦਾ ਫਿਰਦਾ ਹੈ। ਸਿੱਖਾਂ ਨੂੰ ਕਤਲ ਕਰਨਾ ਇਹ ਤੇ ਕੋਈ ਵੱਡੀ ਗੱਲ ਨਹੀਂ, ਅਸੀਂ ਹੁੰਦੇ ਆਏ ਹਾਂ, ਪਰ ਬਾਬਾ ਜਿਹੜੀ ਗੱਲ ਨਹੀਂ ਸੁਣਨ ਵਾਲੀ ਕਿ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਦਰਬਾਰ ਸਾਹਿਬ ਦੇ ਵਿੱਚ ਜਿੰਨੇ ਸਿੰਘ ਜੀ ਸ਼ਹੀਦ ਕਰਕੇ ਤੇ ਦਰਬਾਰ ਸਾਹਿਬ ਨੂੰ ਢਾਉਣਾ ਸ਼ੁਰੂ ਕਰਤਾ, ਬੇਅਦਬੀ ਕੀਤੀ ਹੈ। ਲਾਗਲੇ ਲਾਗਲੇ ਸਾਰੇ ਗੁਰਦੁਆਰੇ ਸਾਹਿਬ ਢਾਕ ਦਿੱਤੇ ਨੇ, ਖਾਲਸੇ ਦੀ ਸ਼ਾਨ ਨੂੰ ਮਿੱਟੀ ਵਿੱਚ ਮਿਲਾਉਣ ਦਾ ਯਤਨ ਕਰ ਰਿਹਾ ਤੇ ਬਾਬਾ ਅੰਮ੍ਰਿਤਸਰ ਦੇ ਵਿੱਚ ਰਹਿ ਰਹੀਆਂ ਹਿੰਦੂ ਪਰਿਵਾਰਾਂ ਦੀਆਂ ਬਹੁ ਬੇਟੀਆਂ ਦੀ ਪੱਤ ਜਿਹੜੀ ਹੈ ਉਹ ਦਰਾਨੀ ਲੁੱਟ ਚੁੱਕੇ ਨੇ, ਬਾਬਾ ਤੁਸੀਂ ਇੱਥੇ ਕਲਮ ਫੜ ਕੇ ਬੈਠੇ ਹੋ। ਗੁਰੂ ਪਿਆਰਿਓ ਉਸੇ ਵੇਲੇ ਕਲਮ ਰੱਖੀ ਹੈ, ਇੱਕਦਮ ਉਹਨਾਂ ਦਾ ਹੱਥ ਤਲਵਾਰ ਦੀ ਮੁੱਠ ਦੇ ਉੱਤੇ ਚਲਾ ਗਿਆ। ਸ਼ਾਮ ਦੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਸਾਰੀ ਵਾਰਤਾ ਸਿੰਘਾਂ ਨੂੰ ਉੱਥੇ ਸੁਣਾਈ ਹੈ। ਹੁਣ ਸਿੰਘਾਂ ਦੀ ਉੱਥੇ ਕੋਈ ਗਿਣਤੀ ਬਹੁਤੀ ਨਹੀਂ ਹੋ ਸਕਦੀ, ਕੋਈ 500-700 ਦੇ ਕਰੀਬ ਸੀ। ਅਗਲਾ ਦਿਨ ਚੜਿਆ, ਅਰਦਾਸਾਂ ਸੋਧ ਕੇ ਤੇ ਗੁਰੂ ਕਾ ਸਿੰਘ ਕਹਿੰਦੇ ਨੇ ਕਿ ਦਰਬਾਰ ਦੇ ਬਾਹਰਲੇ ਪਾਸੇ ਆ ਕੇ ਖੰਡੇ ਨਾਲ ਲੀਕ ਗਚਰਿਆ, ਇਦਾਂ 75 ਸਾਲ ਦੀ ਉਮਰ ਹੈ। ਔਰ ਇੱਕ ਜ਼ਿਕਰ ਆਉਂਦਾ ਹੈ ਕਿ 75 ਸਾਲ ਦੀ ਉਮਰ ਹੈ ਬਾਬੇ ਦੀ ਤੇ ਉਹਦੇ ਕੋਲ ਖੰਡਾ ਜਿਹੜਾ ਸੀ ਉਹ 18 ਸੇਰ ਦਾ ਸੀ, 18 ਸੇਰ ਦਾ। ਵਾਹ, ਕਿਹਾ ਬਾਬਾ ਤੇਰੇ ਡੋਲਿਆਂ 'ਚ ਇੰਨੀ ਤਾਕਤ ਹੋਵੇਗੀ? ਅੱਜ ਤੇ ਸਾਡੇ ਕੋਲ ਨੌਜਵਾਨਾਂ ਦੇ ਕੋਲੋਂ ਸਿਰਫ ਆਪਣਾ ਆਪ ਲੈ ਕੇ ਨਹੀਂ ਉੱਠਿਆ ਜਾਂਦਾ, ਤੂੰ 75 ਸਾਲ ਦੀ ਉਮਰ ਦੇ ਵਿੱਚ ਦੁਸ਼ਮਣਾਂ ਦੇ ਸਿਰਾਂ ਦੇ ਉੱਤੇ 18 ਸੇਰ ਦਾ ਖੰਡਾ ਵਾਇਆ। ਇਹ ਸੀ ਬਖਸ਼ਾਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ। ਗੁਰੂ ਪਿਆਰਿਓ ਜਿਹਨਾਂ ਨੇ ਹਨਾ ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਨਿਭਾਇਆ, ਉਹਨਾਂ ਦੀ ਆਪਾਂ ਵਾਰਤਾ ਤਕਰੀਬਨ 1.25 ਮਹੀਨਿਆਂ ਤੋਂ ਉਹਨਾਂ ਦਾ ਇਹ ਜਿਹੜਾ ਨਾ ਦੁਪਹਿਰ ਦਾ ਆਉਂਦਾ ਉਹਨਾਂ ਦੀਆਂ ਇਹ ਬਾਤਾਂ ਪਾਉਂਦੇ ਆਏ ਹਾਂ। ਤੇ ਬਾਬਾ ਦੀਪ ਸਿੰਘ ਜੋਸ਼ ਦੇ ਨਾਲ ਖੰਡੇ ਨਾਲ ਡੂੰਗੀ ਇੱਕ ਲੀਕ ਖਿੱਚਦੇ ਆ। ਆਪਣਾ ਭਤੀਜਾ ਸੀ ਉਹਨਾਂ ਦਾ ਇੱਕ ਸੱਦਾ ਸਿੰਘ, ਉਹਨਾਂ ਨੂੰ ਇਸ ਤਲਵੰਡੀ ਸਾਬੋ ਦੀ ਸੇਵਾ ਬਖਸ਼ ਕੇ ਦੇ ਲੈ ਸੱਦਾ ਸਿਆ, ਮੈਂ ਚੱਲਿਆ ਸ਼ਹੀਦ ਹੋਣ ਵਾਸਤੇ ਤੇ 2-4 ਸਿੰਘ ਇੱਥੇ ਸੇਵਾਦਾਰ ਰੱਖ ਲਾ ਨਾਲ, ਤੇ ਤੂੰ ਗੁਰੂ ਕੇ ਧਾਮਾਂ ਦੀ ਇੱਥੇ ਪਵਿੱਤਰਤਾ ਦਾ ਖਿਆਲ ਰੱਖਣਾ, ਇਹ ਮੇਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪਾਵਨ ਅਸਥਾਨ ਹੈ, ਸਾਡਾ ਤਖਤ ਹੈ, ਔਰ ਇਹਨੂੰ ਕੋਈ ਆਚ ਨਾ ਆਵੇ, ਇੱਥੇ ਤੂੰ ਦਿਨ ਰਾਤ ਸੇਵਾ ਨਿਭਾਉਣੀ ਹੈ, ਔਰ ਜਿਹੜੀਆਂ ਸੰਗਤਾਂ ਆਉਣਗੀਆਂ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨਾ। ਤੇ ਬਾਬਾ ਦੀਪ ਸਿੰਘ ਖੰਡੇ ਦੇ ਨਾਲ ਧਰਤੀ ਦੇ ਉੱਤੇ ਲੀਕ ਖਿੱਚਦਾ ਤੇ ਆਪਣੇ ਸੂਰਮਿਆਂ ਨੂੰ ਕਹਿੰਦਾ ਜਿਹਨਾਂ ਨੂੰ ਮੌਤ ਕਬੂਲ ਆ ਉਹ ਖੰਡੇ ਇਸ ਲੀਕ ਤੋਂ ਅੱਗੇ ਆ ਜਾਵੇ, ਤੇ ਜਿਹੜਾ ਜੀਣਾ ਚਾਹੁੰਦਾ ਜਿਹਨੂੰ ਬੱਚੇ ਪਿਆਰੇ ਆ ਘਰ ਵਾਲੀਆਂ ਪਿਆਰੇ ਆ ਪਿੱਛੇ ਰਿਹਾ ਉਹ ਨਾ ਅੱਗੇ ਆਵੇ। ਤੇ ਗੁਰੂ ਪਿਆਰਿਓ ਇੱਦਾਂ ਦਾ ਕੋਈ ਸਿੰਘ ਹੋ ਸਕਦਾ ਭਲਾ ਉਹਨਾਂ ਸਮਿਆਂ ਦੇ ਵਿੱਚ ਜਿਹਨੂੰ ਸੁਣ ਚੁੱਕਿਆ ਹੋਵੇ ਕਿ ਦਰਬਾਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਮੈਂ ਆਪਣੇ ਨਿਆਣਿਆਂ ਤੇ ਬੱਚਿਆਂ ਦੇ ਨਾਲ ਪਿਆਰ ਪਾਲਵਾਂ, ਇੱਕਦਮ ਸੁਣਦੀ ਸਾਰ ਛੁੜੱਪੇ ਮਾਰ ਕੇ ਲੀਕ ਤੋਂ ਅੱਗੇ ਹੋ ਗਿਆ। ਬਾਬਾ ਤੂੰ ਕਿਹੜੀਆਂ ਗੱਲਾਂ ਕਰਦਾ, ਦਰਬਾਰ ਸਾਹਿਬ ਤੇਰਾ ਇਕੱਲੇ ਦਾ, ਸਾਡਾ ਵੀ ਉਨਾ ਹੀ ਆ ਜਿੰਨਾ

ਪਿਆਰਿਓ ਇਹ ਜਜ਼ਬਾ ਸੀ ਮਰਨ ਦਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਿਆ ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਗੁਰੂ ਪਿਆਰਿਓ ਇੱਥੋਂ ਬਾਬਾ ਦੀਪ ਸਿੰਘ ਇੱਕ ਛੋਟੇ ਜਿਹੇ ਜੱਥੇ ਨੂੰ ਨਾਲ ਲੈ ਕੇ ਚੱਲਦੇ ਨੇ। ਇਹ ਕੋਟ ਗੋਬਿੰਦ ਔਰ ਇਹਨਾਂ ਲੱਖੀ ਜੰਗਲ ਫੂਲ ਮਹਾਰਾਜ ਦਰਾਜ ਇਹਨਾਂ ਰਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੁੰਦੇ ਆ ਤੇ ਫਿਰੋਜ਼ਪੁਰ ਤੇ ਪੱਤਣ ਤੋਂ ਦਰਿਆ ਸਤਲੁਜ ਪਾਰ ਕਰਕੇ ਖੇਮ ਕਰਨ ਦੀ ਜਗ੍ਹਾ ਦੇ ਉੱਤੇ ਆ ਜਾਂਦੇ ਨੇ ਔਰ ਸਾਰੀ ਜਗ੍ਹਾ ਦੇ ਉੱਤੇ ਪਿੰਡਾਂ ਵਿੱਚ ਪੱਲਾ ਫੇਰਦੇ ਆਉਂਦੇ ਨੇ ਬਈ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਵਾਸਤੇ ਆਓ ਜਿਹਨੇ ਸ਼ਹੀਦ ਹੋਣਾ ਤੇ ਖੇਮ ਕਰਨ ਆ ਕੇ। ਇਹਨਾਂ ਦੀ ਗਿਣਤੀ ਹੋਈ ਹੈ 5000 ਹੋ ਗਿਆ ਸੀ, 250 ਦਾ ਕਾਫਲਾ ਚੱਲਿਆ, 5000 ਦਾ ਕਾਫਲਾ ਇੱਥੋਂ ਤੱਕ ਆ ਗਿਆ। ਫਿਰ ਗੁਰੂ ਕਾ ਸਿੰਘ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਦੇ ਉੱਤੇ ਅਰਦਾਸ ਕਰਦਾ, ਪਾਤਸ਼ਾਹ ਤੇਰਾ ਪੁੱਤ ਸ਼ਹੀਦ ਹੋਣ ਵਾਸਤੇ ਚੱਲਿਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਮੈਂ ਪ੍ਰਣ ਕਰਦਾ ਪ੍ਰਤਿਗਿਆ ਲੈਂਦਾ ਕਿ ਜਦ ਤੱਕ ਮੈਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ ਤਦ ਤੱਕ ਜੀਂਦਾ ਰਹਾਂਗਾ। ਇਹ ਪਹਿਲੀ ਅਰਦਾਸ ਸੀ, ਮਰਨ ਦੀਆਂ ਅਰਦਾਸਾਂ ਤੇ ਬਹੁਤ ਕਰਦੇ ਨੇ ਅਰਜਨ ਨੇ। ਗੁਰੂ ਪਿਆਰਿਓ ਅਰਜਨ ਦੁਆਪਰ ਦਾ ਬੜਾ ਮਸ਼ਹੂਰ ਯੋਧਾ ਹੋਇਆ ਔਰ ਉਹਦਾ ਪੁੱਤ ਮੈਦਾਨ ਦੇ ਵਿੱਚ ਮਾਰਿਆ ਗਿਆ। ਉਹਨੇ ਵੀ ਅਰਦਾਸ ਕੀਤੀ ਸੀ ਵੀ ਜੇ ਮੈਂ ਸ਼ਾਮ ਤੱਕ ਆਪਣੇ ਪੁੱਤ ਦਾ ਬਦਲਾ ਨਾ ਲੈ ਲਿਆ ਤੇ ਮੈਂ ਅੱਗ 'ਚ ਪੈ ਕੇ ਸੜ ਕੇ ਮਰ ਜਾਵਾਂਗਾ, ਜਿਉਂਦੇ ਰਹਿਣ ਦੀ ਪ੍ਰਤਿਗਿਆ ਨਹੀਂ ਕੀਤੀ। ਇਹ ਪਹਿਲਾ ਮਰਦ ਹੋਇਆ ਬਾਬਾ ਦੀਪ ਸਿੰਘ ਜਿਹੜੇ ਜਿਉਂਦੇ ਰਹਿਣ ਦੀ ਪ੍ਰਤਿਗਿਆ ਕਰਦੇ। ਕਿਵੇਂ ਨਿਭਾਉਂਦੇ ਨੇ ਫਿਰ ਕਿਵੇਂ ਗੁਰੂ ਪਿਆਰਿਓ ਉਹ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਨੇ। ਸੋ ਸਾਧ ਸੰਗਤ ਜੀ ਇਹ ਇੱਕ ਲੰਬੀ ਚੌੜੀ, ਹਾਂ 2 ਮਿੰਟ ਦਾ ਇਸ਼ਾਰਾ ਹੋਇਆ, ਮੈਂ ਆਪਣੀ ਗੱਲ ਨੂੰ ਅੱਗੇ ਜਾਰੀ ਰੱਖਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੇ ਉੱਤੇ ਆ ਕੇ ਇਹ ਅਰਦਾਸ ਬੇਨਤੀ ਕਰਦੇ ਆ ਤੇ ਉੱਥੇ ਸਾਡੇ ਇਤਿਹਾਸਕਾਰ ਇਸ ਗੱਲ ਨੂੰ ਬੜੀ ਸਵਾਦਲੀ ਜੀ ਬਣਾ ਕੇ ਪੇਸ਼ ਕਰਨ ਦਾ ਯਤਨ ਕਰਦੇ ਨੇ ਵੀ ਹੁਣ ਹੀ ਬਾਬਾ ਦੀਪ ਸਿੰਘ ਦੇ ਅੱਗੇ ਆ ਗਈ ਹੈ। ਦੁਰਗ ਪਿਆਰਿਓ ਦਰਅਸਲ ਇਹ ਕਿਸੇ ਸ਼ਹਿਰ ਦੇ ਮਨ ਦੀ ਕਲਪਨਾ ਹੁੰਦੀ ਹੈ, ਵੈਸੇ ਹੁਣ ਹੀ ਇੱਦਾਂ ਸਾਹਮਣੇ ਨਹੀਂ ਆਉਂਦੀ ਪਰ ਮਨ ਦੀ ਕਲਪਨਾ ਹੈ, ਬੜੀ ਸਵਾਦਲੀ ਕਮਾਲ ਦੀ ਗੱਲ ਲਿਖੀ ਉਹਨਾਂ ਨੇ। ਕਹਿੰਦੇ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਜਾਂਦੀ ਹੈ ਹੁਣੀ, ਕਹਿੰਦੀ ਬਾਬਾ ਇਹ ਕੀ ਬਚਨ ਕਰਕੇ ਹਟਿਆ? ਕਹਿੰਦਾ ਕਿਉਂ ਕੋਈ ਸ਼ੱਕ ਹੈ? ਕੀ ਬਚਨ ਕੀਤਾ? ਕਹਿੰਦੀ ਕਹਿੰਦਾ ਇਹੀ ਆਖਿਆ ਵੀ ਧੰਨ ਗੁਰੂ ਰਾਮਦਾਸ ਮਹਾਰਾਜ, ਜਿੰਨਾ ਚਿਰ ਮੈਂ ਤੁਹਾਡੇ ਪਾਵਨ ਅਸਥਾਨ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ ਤਦ ਤੱਕ ਮੈਂ ਜੀਂਦਾ ਰਹਾਂਗਾ। ਕਹਿੰਦਾ ਕਿਉਂ ਮੇਰੀ ਅਰਦਾਸ ਦੇ ਉੱਤੇ ਕੋਈ ਸ਼ੱਕ ਆ? ਕਹਿੰਦੀ ਬਾਬਾ ਤੇਰੇ ਵਰਗੇ ਕਈ ਆਏ ਕਈ ਗਏ, ਕਈਆਂ ਨੇ ਆਉਣਾ ਕਈਆਂ ਨੇ ਜਾਣਾ, ਅੱਜ ਤੱਕ ਹੋਣੀ ਨਾ ਮੱਥਾ ਲਾ ਕੇ ਅੱਜ ਤੱਕ ਕੋਈ ਬਚਿਆ? ਤੇ ਬਾਬਾ ਦੀਪ ਸਿੰਘ ਕਹਿੰਦਾ ਤੈਨੂੰ ਕੋਈ ਮਰਦ ਹੀ ਨਹੀਂ ਟੱਕਰਿਆ, ਤੇਰਾ ਹੁਣ ਅੱਜ ਕਿਸੇ ਮਰਦ ਨਾਲ ਵਾਹ ਪੈਣ ਲੱਗਾ, ਮੈਂ ਤੈਨੂੰ ਹਰਾ ਕੇ ਦੱਸਾਂਗਾ। ਤੇ ਬਾਬਾ ਦੀਪ ਸਿੰਘ ਨੇ ਹੋਣੀ ਨੂੰ ਕਿਵੇਂ ਹਰਾਇਆ ਸੀ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਸੰਗਤਾਂ ਨੂੰ, ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਤੁਸੀਂ ਆਪਣਾ ਜੀਵਨ ਸਫਲਾ ਕਰਨ ਵਾਸਤੇ ਆਇਓ, ਸਤਿਗੁਰ ਸਾਹਿਬ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਸੋ ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਖਾਮੀਆਂ ਰਹਿ ਜਾਂਦੀਆਂ, ਸਾਧ ਸੰਗਤ ਤੇ ਸ਼ਹਿਨਸ਼ਾਹ ਸੱਚੀ ਸਰਕਾਰ ਬਖਸ਼ਣ ਯੋਗ ਨੇ ਤੇ ਢਾਡੀ ਜਥੇ ਨੂੰ ਬੁਲਾਓ। ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਤਾ ਅਕਾਲ ਪੁਰਖ ਧਨ ਧਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਬਖਸ਼ਿਸ਼ ਕੀਤੀ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਗੁਰੂ ਸ਼ਬਦ ਕੀਆਂ ਵਿਚਾਰਾਂ ਇਤਿਹਾਸਕ ਵਾਰਾਂ ਢਾਡੀ ਜਥੇ ਪਾਸੋਂ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੂੰ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਿਰਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਪਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਮੈ ਬਾਜ ਸਨਾਤ। ਰਾਗ ਗੁਜ਼ਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼।

ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ